ਜੋ ਰਾਜੇ ਜਨਕ ਨੇ ਮਨ ਕਰਕੇ ਉੱਥੇ ਕੀਤਾ। ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਆਖਿਆ, ਨਰਕਾਂ ਦੇ ਨਰਕ ਖਾਲੀ ਹੋ ਗਏ ਉਸ ਜਪਣ ਵਾਲੇ ਦੀ ਸਦਕੇ। ਕਿਉਂਕਿ ਜਿਸ ਵੇਲੇ ਨਾਮ ਨੂੰ ਇੱਕ ਪੱਲੜੇ ਵਿੱਚ ਰੱਖਿਆ, ਧਰਮ ਰਾਜ ਨੇ ਸਤਸੰਗ ਦੀ ਇੱਕ ਘੜੀ ਨੂੰ ਇੱਕ ਪੱਲੜੇ ਵਿੱਚ ਰੱਖਿਆ ਤੇ ਨਰਕਾਂ ਦੇ ਪਾਪੀਆਂ ਦੇ ਪਾਪਾਂ ਨੂੰ ਦੂਜੇ ਪੱਲੜੇ ਵਿੱਚ, ਤੇ ਨਾਮ ਦੇ ਤੁਲ ਉਹ ਪਾਪ ਨਾ ਤੁਲ ਸਕੇ। ਸਾਧ ਸੰਗਤ ਬੋਲੋ ਸ੍ਰੀ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣਦ। ਆਖਿਆ ਸਾਈ ਦਾ ਨਾਮ ਏਡਾ ਅਮੋਲ ਹੈ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ, ਇਸ ਨੂੰ ਕੋਈ ਤੋਲ ਨਹੀਂ ਸਕਦਾ। ਤਾਂ ਉਹ ਰਾਜੇ ਜਨਕ ਦੇ ਦਰਬਾਰ ਵਿੱਚ ਜਿਸ ਵੇਲੇ ਗੁਰੂ ਨਾਨਕ ਦੇ ਗੁਣਵਾਨ ਹੋ ਰਹੇ ਸਨ, ਤੇ ਇੱਕ ਰਿੱਖੀ ਨੇ ਆਖਿਆ, ਗੁਰੂ ਨਾਨਕ ਕਲਯੁਗ ਵਿੱਚ ਆਏਗਾ, ਤੇ ਕਿਆ ਰਾਜਾ ਜਨਕ ਜੀ ਅਸੀਂ ਗੁਰੂ ਨਾਨਕ ਦੇ ਦਰਸ਼ਨ ਕਰ ਸਕਾਂਗੇ? ਆਖਿਆ ਕਿਉਂ ਨਹੀਂ, ਤੂੰ ਸਵਾਸ ਦਸਮ ਦੁਆਰ ਤੇ ਚੜਾ ਲੈ ਤੇ ਅਸੀਂ ਤੈਨੂੰ ਇੱਕ ਮੱਠ ਵਿੱਚ ਪਾ ਦਿੰਦੇ ਹਾਂ, ਤੇ ਧਰਤੀ ਪੁੱਟ ਕੇ ਤੈਨੂੰ ਉਸ ਧਰਤੀ ਵਿੱਚ ਦੱਬ ਦਿੰਦੇ ਹਾਂ। ਜਦੋਂ ਕਲਯੁਗ ਆਵੇਗਾ, ਕਲਯੁਗ ਦਾ ਸਮਾਂ, ਤੇ ਗੁਰੂ ਨਾਨਕ ਨਿਰੰਕਾਰ ਗੁਰੂ ਨਾਨਕ ਬਣ ਕੇ ਸੰਸਾਰ ਤੇ ਆਏਗਾ, ਤੇ ਰਿੱਖੀ ਨੇ ਆਖਿਆ, ਮੈਂ ਗੁਰੂ ਨਾਨਕ ਨੂੰ ਕਿਵੇਂ ਲੱਭਾਂਗਾ? ਤਾਂ ਰਾਜਾ ਜਨਕ ਕਹਿਣ ਲੱਗਾ, ਤੈਨੂੰ ਗੁਰੂ ਨਾਨਕ ਨੂੰ ਲੱਭਣ ਦੀ ਲੋੜ ਨਹੀਂ, ਗੁਰੂ ਨਾਨਕ ਆਪੇ ਹੀ ਤੈਨੂੰ ਲੱਭ ਲਏਗਾ। ਸਾਧ ਸੰਗਤ ਬੋਲੋ ਸ੍ਰੀ। ਤੇ ਜਦੋਂ ਫਿਰ ਸਮਾਂ ਬਦਲਿਆ, ਕਲਯੁਗ ਦਾ ਸਮਾਂ ਆਇਆ, ਤੇ ਗੁਰੂ ਨਾਨਕ ਜਦੋਂ ਪੰਜਵਾਂ ਗੁਰੂ ਨਾਨਕ ਬਣਿਆ, ਗੁਰੂ ਅਰਜਨ ਦੇਵ ਮਹਾਰਾਜ, ਤੇ ਜਿਸ ਵੇਲੇ ਸੰਤੋਖ ਸਰ, ਜਿੱਥੇ ਅੱਜ ਪਵਿੱਤਰ ਅੰਮ੍ਰਿਤਸਰ ਦੀ ਧਰਤੀ ਤੇ ਸੰਤੋਖ ਸਰ ਦਾ ਸਰੋਵਰ ਹੈ, ਉਸ ਦੀ ਖੁਦਾਈ ਹੋ ਰਹੀ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਟਾਹਲੀ ਥੱਲੇ ਬੈਠੇ ਸਨ। ਇਸ ਗੁਰਦੁਆਰੇ ਨੂੰ ਟਾਹਲੀ ਸਾਹਿਬ ਕਰਕੇ ਵੀ ਨਾਮ ਪ੍ਰਸਿੱਧ ਹੈ। ਤੇ ਜਿਸ ਵੇਲੇ ਸਰੋਵਰ ਦੀ ਸੇਵਾ ਹੋ ਰਹੀ ਸੀ ਤਾਂ ਖੁਦਾਈ ਦੇ ਵੇਲੇ ਜਦੋਂ ਪਿਆਰ ਵਾਲੇ ਖੁਦਾਈ ਕਰ ਰਹੇ ਸਨ, ਤੇ ਉਹ ਕਈ ਉਸ ਮੱਠ ਨੂੰ ਜਾ ਕੇ ਲੱਗੀ, ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਗਰੀਬ ਨਿਵਾਜ ਕੋਈ ਮੱਠ ਹੈ ਤੇ ਜਾਪਦਾ ਉਹਦੇ ਵਿੱਚ ਕੋਈ ਰਿੱਖੀ ਹੈ? ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਹਾਂ, ਇੱਕ ਰਿੱਖੀ ਹੈ ਜੋ ਰਾਜੇ ਜਨਕ ਦੇ ਸਮੇਂ ਤੋਂ ਸਾਡੇ ਦਰਸ਼ਨ ਕਰਨ ਵਾਸਤੇ ਪਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਆਏ, ਉਸ ਮੱਠ ਨੂੰ ਇੱਕ ਇੱਕ ਇੱਟ ਆਪਣੇ ਹੱਥ ਨਾਲ ਹਟਾਈ, ਕਿਤੇ ਰਿੱਖੀ ਨੂੰ ਲੱਗ ਨਾ ਜਾਵੇ, ਤੇ ਉਹ ਰਿੱਖੀ ਇੱਕ ਸਰੀਰ ਦਾ ਪਿੰਜਰ ਹੀ ਰਹਿ ਗਿਆ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਉਹਦਾ ਸਿਰ ਰੱਖਿਆ, ਮੁੱਖ ਤੇ ਛੱਟੇ ਦਿੱਤੇ ਜਲ ਦੇ, ਸਿਰ ਤੇ ਹੱਥ ਰੱਖਿਆ, ਤੇ ਰਿੱਖੀ ਨੇ ਅੱਖਾਂ ਖੋਲੀਆਂ, ਪੁੱਛਿਆ, ਕਿਹੜਾ ਸਮਾਂ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਲਯੁਗ ਹੈ। ਕਲਯੁਗ ਕੰਮਿਆ, ਰਿੱਖੀ ਕਹਿਣ ਲੱਗਾ, ਮੈਨੂੰ ਕਲਯੁਗ ਦੀ ਤੱਤੀ ਵਾਹ ਨਾ ਲੱਗੇ, ਮੈਨੂੰ ਬਚਾ ਲਓ। ਤੇ ਫਿਰ ਝੱਟ ਖਿਆਲ ਆਇਆ, ਉਹ ਮੈਂ ਆਪ ਹੀ ਤਾਂ ਕਲਯੁਗ ਵਿੱਚ ਆਉਣਾ ਚਾਹੁੰਦਾ ਸਾਂ ਕਿ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਾਂ, ਉਸ ਨਿਰੰਕਾਰ ਦੇ ਦਰਸ਼ਨ ਕਰਾਂ। ਤੇ ਫਿਰ ਕਹਿਣ ਲੱਗਾ ਰਿੱਖੀ ਕਿ ਕਲਯੁਗ ਵਿੱਚ ਗੁਰੂ ਨਾਨਕ ਨੇ ਆਉਣਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਦੀ ਗੋਦ ਵਿੱਚ ਰਿੱਖੀ ਦਾ ਸਿਰ ਹੈ, ਦਸਮ ਦੁਆਰ ਤੋਂ ਸਵਾਸ ਥੱਲੇ ਉਤਰੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਸਵਾਸ ਉਤਾਰੇ, ਤੇ ਪੁੱਛਦਾ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ। ਕੋਲ ਖੜੋਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਦੀ ਗੋਦ ਵਿੱਚ ਹੀ ਤੇਰਾ ਸਿਰ ਹੈ ਰਿੱਖੀ। ਸਾਧ ਸੰਗਤ ਬੋਲੋ ਸ੍ਰੀ। ਉਸ ਵੇਲੇ ਜਿਸ ਵੇਲੇ ਰਿੱਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ, ਕਹਿਣ ਲੱਗਾ, ਸੱਚਮੁੱਚ ਗੁਰੂ ਅਰਜਨ ਦੇਵ ਹੀ ਹਰੀ ਦਾ ਰੂਪ ਹੈ। ਤਾਂ ਫਿਰ ਉਸ ਰਿੱਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਸਵਾਸ ਛੱਡ ਦਿੱਤੇ, ਤੇ ਫਿਰ ਜੂਨੀਆਂ ਤੋਂ ਮੁਕਤ ਹੋ ਕੇ ਨਿਰੰਕਾਰ ਦੇ ਦੇਸ਼ ਚਲਾ ਗਿਆ। ਤਾਂ ਹੀ ਆਖਿਆ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਆ। ਜੋ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਪਿਆਰ ਨਾਲ, ਸਿਦਕ ਨਾਲ, ਭਰੋਸੇ ਨਾਲ ਜਪੇਗਾ, ਪਿਆਰੀ ਸਾਧ ਸੰਗਤ, ਉਹ ਜੂਨਾ ਤੋਂ ਰਹਿਤ ਹੋ ਜਾਵੇਗਾ। ਜੂਨਾ ਤੇ ਫਿਰ 84 ਲੱਖ ਤ੍ਰਿਗੜ ਜੂਨਾ ਵਿੱਚ ਨਾ ਆਵੇਗਾ। ਉਹ ਜੋ ਜਪੇਗਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ, ਆਓ ਪਿਆਰ ਨਾਲ ਜਪੀਏ।

ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ, ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾਂ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਭੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰੂ ਨਾਨਕ ਸਿੰਘ ਜੀ ਪਾਸੋਂ ਸ਼ਬਦ, ਹਰ ਜਨ ਰਾਮ ਨਾਮ ਗੁਣ ਗਾਵੈ।

ਮੇਰੀ ਉਹ ਭੈਣਾਂ ਵੀ ਜਕਾਰੀ ਦੀ ਬਖਸ਼ਿਸ਼ ਕਰ, ਕੋਈ ਭੈਣ ਉਸਕੇ ਜਕਾਰ ਛੱਡੀ। ਔਰ ਕੀ ਸ਼ਬਦ।

ਹਜ਼ੂਰੀਏ ਸਨ, ਸਾਹਿਬ ਦਾ ਇਸ਼ਨਾਨ ਕਰਾਉਂਦੇ ਸਨ, ਸਾਹਿਬ ਦੇ ਚਰਨ ਅੰਮ੍ਰਿਤ ਪੀਣ ਦਾ ਕਈ ਵਾਰੀ ਮੌਕਾ ਮਿਲਿਆ, ਸਾਹਿਬ ਦੇ ਚਰਨਾਂ ਨੂੰ, ਚਰਨ ਕਮਲਾਂ ਨੂੰ ਆਪਣੇ ਅੰਜੂਆਂ ਨਾਲ ਵੀ ਵੈਰਾਗ ਚ ਆ ਕੇ ਇਸ਼ਨਾਨ ਕਰਾਇਆ। ਉਹੀ ਅੰਜੂ ਚਰਨਾਂ ਦੇ ਉੱਤੇ ਚੱਟੇ, ਤੜਪ ਕੇ ਉੱਠੀ, ਇੱਕ ਫਰਿਆਦ ਉੱਠੀ, ਇੱਕ ਪਕਾਰ ਉੱਠੀ ਦਿਲੋਂ ਕਿ ਹੇ ਸੱਚੇ ਪਾਤਸ਼ਾਹ, ਹੇ ਮੇਰੇ ਪ੍ਰੀਤਮ ਬਾਬਲ, ਤੂੰ ਤਾਂ ਵਸਿਆ ਪਿਆ ਮੇਰੇ ਪ੍ਰਾਣਾਂ ਦੇ ਵਿੱਚ। ਸੱਚੇ ਪਾਤਸ਼ਾਹ, ਸਾਰੀ ਜ਼ਿੰਦਗੀ ਗਰੀਬ ਨਵਾਜ ਤੇਰੇ ਚਰਨਾਂ ਨਾਲ ਨਿਭੀ ਹੈ, ਪ੍ਰੇਮ ਕੀਤਾ ਹੈ। ਗਰੀਬ ਨਵਾਜ, ਇਹ ਰਗਾਂ ਦੇ ਵਿੱਚ ਖੂਨ ਵੀ ਤੇਰੀ ਮਿਹਰ ਨਾਲ ਹੀ ਵਗਦਾ ਰਿਹਾ ਹੈ। ਸੱਚੇ ਪਾਤਸ਼ਾਹ, ਬਖਸ਼ਿਸ਼ ਕਰੋ ਕਿ ਇਹ ਸ਼ਹੀਦੀ ਖੂਨ ਜ਼ਾਇਆ ਨਾ ਚਲਾ ਜਾਏ, ਇਹ ਉਸੇ ਤਰ੍ਹਾਂ ਨਾ ਬਹਿ ਜਾਏ। ਗਰੀਬ ਨਵਾਜ ਤੇਰੇ ਚਰਨ ਕਮਲਾਂ ਦਾ ਇਸ਼ਨਾਨ ਕਰਾ ਦੇ। ਇੰਨੀ ਦੇਰ ਨੂੰ ਆਰਾ ਚੱਲਿਆ ਹੈ ਸੀਸ ਦੇ ਉੱਤੇ, ਇੱਕ ਖੂਨ ਦਾ ਫਵਾਰਾ ਉੱਠਿਆ ਹੈ। ਜਦੋਂ ਉਹ ਫੁੱਟਿਆ ਤੇ ਉਹ ਫਵਾਰਾ ਸਿੱਧਾ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਕਮਲਾਂ ਤੇ ਡੁੱਲ ਪਿਆ। ਚਰਨ ਕਮਲਾਂ ਦਾ ਇਸ਼ਨਾਨ ਹੋ ਰਿਹਾ ਹੈ ਸ਼ਹੀਦੀ ਖੂਨ ਦੇ ਨਾਲ। ਔਰ ਮਤੀ ਦਾਸ ਜੀ, ਜਿਨ੍ਹਾਂ ਦੇ ਸੀਸ ਦੇ ਵਿਚਾਰਾ ਹੈ, ਨੇਤਰ ਖੁੱਲੇ ਹਨ, ਇਸ ਮਿਹਰ ਨੂੰ ਆਪਣੇ ਪਾਵਨ ਨੇਤਰਾਂ ਨਾਲ ਦੇਖ ਰਹੇ ਹਨ, ਪਰ ਨਾਲ ਹੀ ਕੀ ਦੇਖਦੇ ਹਨ। ਜਿਸ ਤਰ੍ਹਾਂ ਪਿਤਾ ਜੀ ਬਿਆਨ ਕਰ ਰਹੇ ਹਨ, ਸਾਹਿਬ ਨੇ ਆਪਣੇ ਉਸ ਪਿਆਰੇ ਸਿੱਖ, ਉਸ ਗੁਰਮੁਖ ਦੇ ਉਹ ਸ਼ਹੀਦੀ ਖੂਨ ਨੂੰ ਆਪਣਾ ਸੱਜਾ ਹੱਥ ਥੱਲੇ ਕਰਕੇ ਉਂਗਲੀ ਨਾਲ ਲਗਾਇਆ ਔਰ ਫਿਰ ਆਪਣੇ ਮਸਤਕ ਤੇ ਲਗਾ ਲਿਆ। ਮਤੀ ਦਾਸ ਜੀ ਦੇਖ ਰਹੇ ਹਨ, ਸਾਧ ਸੰਗਤ ਜੀ, ਉਸ ਵੇਲੇ ਮਤੀ ਦਾਸ ਜੀ ਦੇ ਦਿਲ ਦੀ ਅਵਸਥਾ ਕੀ ਹੋਏਗੀ। ਪਿਤਾ ਜੀ ਕਹਿਣ ਲੱਗੇ ਕਿ ਅਸੀਂ ਦੇਖ ਰਹੇ ਹਨ ਕਿ ਮਤੀ ਦਾਸ, ਜਿਹੜਾ ਹਮੇਸ਼ਾ ਤਿਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਗੁਰ ਮੇਰੀ ਦਾਸ, ਅੱਜ ਸਾਹਿਬ ਉਸ ਨੂੰ ਆਪਣੀ ਤਰਕੁਟੀ ਤੇ ਬਿਠਾਏ ਹੋਏ। ਸਤਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੇ। ਜੇ ਸਿੱਖ ਗੁਰੂ ਨੂੰ ਸਵਾ ਸਵਾ ਸਿਮਰਦਾ ਹੈ, ਗੁਰੂ ਹੀ ਉਹਦੇ ਪ੍ਰਾਣ ਹਨ, ਤੇ ਫਿਰ ਗੁਰੂ ਆਪਣੇ ਸਿੱਖ ਨੂੰ ਆਪਣੇ ਪ੍ਰਾਣਾਂ ਨਾਲੋਂ ਵੀ ਅਜ਼ੀਜ਼ ਸਮਝਦਾ ਹੈ, ਆਪਣੇ ਪ੍ਰਾਣਾਂ ਨਾਲੋਂ ਵੀ ਨੇੜੇ ਸਮਝਦਾ ਹੈ। ਇਹ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ। ਬਾਬਾ ਨਰ ਸਿੰਘ ਸਾਹਿਬ ਨੇ ਕੀ ਫਰਮਾਇਆ, ਲੋਕ ਕਿਤਾਬਾਂ ਲਿਖ ਕੇ ਰੱਖ ਗਏ ਹਨ ਕਿ ਉੱਤਮ ਕਰਮ ਕਿਹੜਾ ਹੈ ਤੇ ਮੰਦਾ ਕਰਮ ਕਿਹੜਾ ਹੈ। ਸਿੱਖ ਦੀ ਗੁਰੂ ਨਾਲ ਨਿਭ ਜਾਏ, ਸਿੱਖ ਦੀ ਗੁਰੂ ਦੇ ਚਰਨਾਂ ਨਾਲ ਬਣਿਆ ਵੇ, ਇਹਦੇ ਨਾਲੋਂ ਬਾਬਾ ਨਰ ਸਿੰਘ ਸਾਹਿਬ ਨੇ ਫਰਮਾਇਆ, ਕੋਈ ਉੱਤਮ ਕਰਮ ਹੋਰ ਨਹੀਂ। ਔਰ ਸਿੱਖ ਦੀ ਗੁਰੂ ਨਾਲ ਨਾ ਨਿਭ ਸਕੇ, ਨਾ ਬਣ ਸਕੇ, ਇਹ ਤੋਂ ਥੱਲੇ ਮੰਦਾ ਕਰਮ ਕੋਈ ਨਹੀਂ। ਸਾਧ ਸੰਗਤ ਜੀ, ਪਿਤਾ ਜੀ ਕੀ ਕਹਿੰਦੇ ਹਨ ਕਿ ਸਿੱਖ ਔਰ ਗੁਰੂ ਦਾ ਰਿਸ਼ਤਾ ਸਭ ਤੋਂ ਪਾਕ ਰਿਸ਼ਤਾ ਹੈ, ਇਸ ਪਾਕ ਰਿਸ਼ਤੇ ਦੇ ਵਿੱਚ ਕੋਈ ਮਿਲਾਵਟ ਨਹੀਂ ਹੋਣੀ ਚਾਹੀਦੀ, ਕੋਈ ਮਾਇਆ ਨਹੀਂ ਆਉਣੀ ਚਾਹੀਦੀ। ਇਸ ਪਾਕ ਰਿਸ਼ਤੇ ਦੇ ਅੱਗੇ ਖੁਦਾ ਵੀ ਆਪਣਾ ਸੀਸ ਚੁਕਾਉਂਦਾ ਹੈ। ਤਾਂ ਸਾਧ ਸੰਗਤ ਜੀ, ਜਿਸ ਵਕਤ ਇਹ ਮਾਨ ਬਖਸ਼ ਰਹੇ ਹਨ ਗੁਰੂ ਤੇਗ ਬਹਾਦਰ ਸਾਹਿਬ, ਦਸਮੇਸ਼ ਪਿਤਾ ਤਾਂ ਇੱਥੋਂ ਤੱਕ ਕਹਿ ਗਏ, ਖਾਲਸਾ ਮੇਰੋ ਜਿੰਦ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪ੍ਰਾਣਾਂ ਦੇ ਪ੍ਰਾਣ ਹਨ, ਖਾਲਸਾ ਮੇਰੀ ਜਾਨ ਦੀ ਜਾਨ ਹੈ। ਸਤਿਗੁਰੂ ਆਪਣੇ ਪਿਆਰੇ ਸਿੱਖ ਨੂੰ ਇਸ ਤਰ੍ਹਾਂ ਰੱਖਦਾ ਹੈ। ਸਾਧ ਸੰਗਤ ਜੀ, ਫੇਰ
ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਸਤੀ ਦਾਸ ਜੀ ਕਿਸ ਤਰ੍ਹਾਂ ਪਰਵਾਨੇ ਵਾਕਨ ਆਪਣੇ ਸਤਿਗੁਰੂ ਦੇ ਉੱਤੇ ਜਲੇ ਹਨ। ਪਿਤਾ ਜੀ ਕਹਿਣ ਲੱਗੇ, ਅੱਜ ਤੱਕ ਕੋਈ ਪਰਵਾਨਾ, ਕੋਈ ਆਸ਼ਕ ਆਪਣੇ ਇਸ਼ਟ ਦੇ ਉੱਤੇ, ਆਪਣੇ ਗੁਰੂ ਦੇ ਉੱਤੇ, ਉਸ ਜਗ ਦੀ ਜੋਤ ਦੇ ਉੱਤੇ ਇਸ ਤਰ੍ਹਾਂ ਨਹੀਂ ਜਲਿਆ, ਖਾਕ ਹੋਇਆ ਜਿਸ ਤਰ੍ਹਾਂ ਭਾਈ ਸਤੀ ਦਾਸ ਜੀ। ਫਿਰ ਕਹਿਣ ਲੱਗੇ, ਅਸੀਂ ਕੀ ਦੇਖ ਰਹੇ ਹਾਂ ਕਿ ਜਿਹੜੇ ਉੱਤੇ ਫੁੱਲ ਵਰਸਾ ਰਹੇ ਸਨ, ਹੁਣ ਭੱਜ ਦੌੜ ਲੱਗੀ ਹੋਈ ਹੈ ਉਸ ਪਾਵਨ ਖਾਕ ਨੂੰ ਆਪਣੇ ਮਸਤਕ ਤੇ ਲਾਣ। ਕਿਹੜੀ ਖਾਕ? ਉਸ ਪਰਵਾਨੇ ਦੀ ਖਾਕ, ਪਾਕ ਖਾਕ, ਜਿਸ ਦੇ ਵਿੱਚ ਉਹ ਜਲ ਕੇ ਰਾਖ ਹੋ ਚੁੱਕੇ ਹਨ। ਫਿਰ ਪਿਤਾ ਜੀ ਕਹਿ ਰਹੇ ਹਨ ਕਿ ਕਿਸੇ ਵੀ ਮਹਾਂਪੁਰਸ਼ ਨੇ ਇਸ ਤਰ੍ਹਾਂ ਦੀ ਮਹਾਸਮਾਧੀ ਨਹੀਂ ਲਾਈ ਜਿਸ ਤਰ੍ਹਾਂ ਦੀ ਭਾਈ ਦਿਆਲਾ ਜੀ ਨੇ ਉੱਬਲਦੀ ਦੇਗ ਦੇ ਵਿੱਚ ਮਹਾਸਮਾਧੀ ਲਗਾਈ ਹੈ। ਇਹ ਪਰਵਾਨਿਆਂ ਦੇ ਉੱਤੇ ਆਸ਼ਸ਼ ਕਰ ਰਹੇ ਹਨ ਪਿਤਾ ਜੀ। ਸਾਧ ਸੰਗਤ ਜੀ, ਸਾਹਿਬ ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਫਿਰ ਨਰਾਂ ਤੇ ਕਰ ਰਹੇ ਹਨ, ਨਰਾਂ ਨੂੰ ਪ੍ਰਗਟ ਕਰ ਰਹੇ ਹਨ। ਗੁਰ ਕਿਰਪਾ ਜੇ ਨਰ ਕੋ ਕੀਨੀ ਤਹਿ ਜਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ। ਕੈਸੀ ਲੀਨਤਾ ਉਸ ਵੇਲੇ ਬਖਸ਼ ਰਹੇ ਹਨ? ਉਹ ਕਿਹੜੀ ਲੀਨਤਾ ਹੈ ਜਿਹੜੀ ਉਸ ਆਨੰਦ ਰੂਪ ਸਤਿਗੁਰੂ ਦੇ ਵਿੱਚ, ਉਸ ਦੁੱਖ ਦੇ ਵਿੱਚ, ਉਸ ਕਸ਼ਟ ਦੇ ਵਿੱਚ, ਜਿੰਨਾ ਕਸ਼ਟ ਵਧੀ ਜਾ ਰਿਹਾ ਹੈ ਉਨਾ ਆਨੰਦ ਵਧੀ ਜਾ ਰਿਹਾ ਹੈ। ਉਸ ਆਨੰਦ ਦੇ ਵਿੱਚ ਉਸ ਲੀਨਤਾ ਦਾ ਸਵਾਦ ਲਿਆ ਜਾ ਰਿਹਾ ਹੈ। ਔਰ ਕਿਹੜੇ ਹਾਲਾਤ ਦੇ ਵਿੱਚ? ਇਹ ਸਾਧ ਸੰਗਤ ਜੀ, ਇਹ ਕ੍ਰਿਸ਼ਮਾ ਹੈ ਉਸ ਗੁਰੂ ਦੀ ਕਿਰਪਾ ਦਾ, ਇਹ ਚਮਤਕਾਰ ਹੈ ਉਸ ਦੀ ਮਿਹਰ ਦਾ। ਪਿਤਾ ਜੀ ਨੇ ਦੋ ਤਿੰਨ ਚੀਜ਼ਾਂ ਫਿਰ ਬੜੀਆਂ ਹੀ ਦੁਰਲੱਭ ਦੱਸੀਆਂ, ਅਨਮੋਲ। ਪਹਿਲੀ, ਸਿੱਖ ਕਦੀ ਸ਼ਕਤੀ ਨੂੰ ਹੱਥ ਨਹੀਂ ਪਾਉਂਦਾ। ਭਾਈ ਮਤੀ ਦਾਸ ਜੀ ਸਾਹਿਬ ਦੇ ਚਰਨਾਂ ਚ ਬੈਠੇ ਹਨ, ਕੈਦ ਦੇ ਵਿੱਚ। ਭਾਈ ਮਤੀ ਦਾਸ ਜੀ ਨੇ ਸਾਹਿਬ ਦੇ ਚਰਨਾਂ ਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਦਾ ਦੁੱਖ ਤੇ ਕਸ਼ਟ ਇੱਥੇ ਇਹ ਦੇ ਰਹੇ ਹਨ, ਇੱਕ ਇਸ਼ਾਰਾ ਕਰ ਦਿਓ, ਆਗਿਆ ਬਖਸ਼ ਦਿਓ, ਮੈਂ ਲਾਹੌਰ ਤੇ ਦਿੱਲੀ ਦੀ ਇੱਟ ਦੀ ਇੱਟ ਖੜਕਾ ਦਾਂਗਾ। ਗੁਰੂ ਤੇਗ ਬਹਾਦਰ ਸਾਹਿਬ ਨੇ ਮਤੀ ਦਾਸ ਜੀ ਵੱਲ ਦੇਖਿਆ, ਕਹਿਣ ਲੱਗੇ, ਮਤੀ ਦਾਸ, ਇਹ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ? ਮਤੀ ਦਾਸ ਜੀ ਅੱਗੋਂ ਬੇਨਤੀ ਕਰਦੇ ਹਨ ਕਿ ਸੱਚੇ ਪਾਤਸ਼ਾਹ, ਤੁਸੀਂ ਇੱਕ ਦਿਨ ਗੰਡੇਰੀਆਂ ਚੁੱਕ ਕੇ ਸਿੱਟੀਆਂ ਸੀ, ਐਸਾ ਦਿਲ ਦੇ ਵਿੱਚ ਵੈਰਾਗ ਆਇਆ, ਜੀ ਕੀਤਾ ਕਿ ਇਸ ਪ੍ਰੇਮ ਰਸ ਨੂੰ ਚਖਾਂ। ਉਹ ਚੁੱਕੀਆਂ ਹੋਈਆਂ ਗੰਡੇਰੀਆਂ ਚੁੱਕੀਆਂ, ਔਰ ਬੜੇ ਪ੍ਰੇਮ ਨਾਲ ਉਹ ਸੀਤ ਪ੍ਰਸ਼ਾਦ ਛਕੇ, ਦੁਬਾਰਾ ਚੁੱਕੀਆਂ। ਇਕਦਮ ਐ ਮਹਿਸੂਸ ਹੋਇਆ ਜਿੱਦਾਂ ਕਪਾਟ ਖੁੱਲ ਗਏ ਹਨ, ਇੱਕ ਮਹਾਨ ਸ਼ਕਤੀ ਅੰਦਰ ਪ੍ਰਵੇਸ਼ ਕਰ ਗਈ। ਸਾਹਿਬ ਮੁਸਕਰਾ ਪਏ, ਕਹਿਣ ਲੱਗੇ, ਮਤੀ ਦਾਸ, ਜਿਸ ਨੇ ਗੰਡੇਰੀਆਂ ਚੂਪ ਕੇ ਸਿੱਟੀਆਂ ਸੀ, ਇਹ ਸ਼ਕਤੀ ਉਹਦੇ ਪਾਸ ਨਹੀਂ। ਮਤੀ ਦਾਸ ਜੀ ਹੱਥ ਜੋੜ ਕੇ ਖੜੇ ਹੋ ਗਏ। ਸਾਹਿਬ ਉਸ ਵੇਲੇ ਕੇਸਾਂ ਨੂੰ ਕੰਘਾ ਕਰ ਰਹੇ ਸਨ, ਕੰਘਾ ਦਿਖਾਇਆ ਹੈ, ਇਸ਼ਾਰਾ ਸਮਝ ਗਿਆ ਕਿ ਆਰੇ ਦੇ ਨਾਲ ਚੀਰਿਆ ਜਾਣਾ ਹੈ, ਇਹ ਸ਼ਿਕਾਇਤ ਹੋਈ ਹੈ। ਜਦੋਂ ਹਾਕਮ ਪਾਸ ਸ਼ਿਕਾਇਤ ਹੋਈ ਤੇ ਤਦ ਹੁਕਮ ਹੋਇਆ ਕਿ ਪਹਿਲੀ ਸ਼ਹਾਦਤ ਮਤੀ ਦਾਸ ਦੀ
ਗੁਰੂ ਸਾਹਿਬ ਦੇ ਸਾਹਮਣੇ ਭਰੀ ਖਲਕਚ ਕੀਤੀ ਜਾਏ। ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਭਰਾਤਾ ਬਾਬਾ ਅਟਲ ਜੀ ਕਮਲ ਉਮਰ ਹੈ, ਇੱਕ ਸਾਥੀ ਉਹ ਮਰ ਗਿਆ ਹੈ। ਛੋਟੇ ਜਿਹੇ ਮਿੱਤਰ ਨੂੰ ਜਦੋਂ ਸਵੇਰੇ ਉਹਨੂੰ ਲੈਣ ਵਾਸਤੇ ਗਏ ਹੈ ਖੇਡ ਖੇਡਣ ਵਾਸਤੇ, ਉਹਦੀ ਵਾਰੀ ਸੀ। ਉਸ ਵੇਲੇ ਉਸ ਮਰੇ ਹੋਏ ਬੱਚੇ ਨੂੰ ਰੋਂਦੇ ਹੋਏ ਮਾਤਾ ਪਿਤਾ ਲਿਜਾਣ ਵਾਸਤੇ ਤਿਆਰ ਸਨ। ਉਸ ਦੀ ਉਂਗਲੀ ਫੜ ਕੇ ਉਹਨੂੰ ਅਠਾਤਾ ਹੈ ਕਿ ਆ ਕੇ ਆਪਣੀ ਵਾਰੀ ਦੇ। ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾਤਾ, ਗੁਰੂ ਹਰ ਰਾਏ ਸਾਹਿਬ ਦੇ ਪੂਜਿਆ ਪਿਤਾ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪੂਜਿਆ ਦਾਦਾ ਜੀ। ਉਹਨਾਂ ਨੇ ਵੀ ਇਸੇ ਤਰ੍ਹਾਂ 24 ਸਾਲ ਦੀ ਅਵਸਥਾ ਹੈ, ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਸਾਰੀ ਸ਼ਕਤੀ ਉਹਨਾਂ ਨੂੰ ਬਖਸ਼ੀ ਹੋਈ, ਉਹਨਾਂ ਨੇ ਵੀ ਇਸੇ ਤਰ੍ਹਾਂ ਜੀਵਤ ਕਰਤਾ। ਪਰ ਗੁਰੂ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਦੋਨੋਂ ਵਕਤ ਪਤਾ ਲੱਗਿਆ ਹੈ ਤੇ ਸਾਧ ਸੰਗਤ ਜੀ ਤੁਸੀਂ ਇਤਿਹਾਸ ਤੋਂ ਵਾਕਫ ਹੋ, ਗੁਰੂ ਨਾਨਕ ਦੇ ਘਰ ਸ਼ਕਤੀ ਦਾ ਇਸਤੇਮਾਲ ਇਜਾਜ਼ਤ ਨਹੀਂ ਹੈ। ਫਿਰ ਬਾਬਾ ਅਟਲ ਜੀ ਨੇ ਕੀ ਕੀਤਾ, ਜਾ ਕੇ ਸਮਾਧੀ ਲਾਈ ਹੈ ਔਰ ਉਸ ਦੇ ਵਿੱਚ ਮਹਾਸਮਾਧੀ ਚਲੇ ਗਏ ਹਨ, ਪ੍ਰਾਣ ਤਿਆਗਤੇ ਹਨ। ਬਾਬਾ ਗੁਰਦਿੱਤਾ ਜੀ ਦਾ ਵੀ ਅਸਥਾਨ ਕੀਰਤਪੁਰ ਸਾਹਿਬ ਬਣਿਆ ਹੋਇਆ ਹੈ, ਜਿੱਥੇ ਜਾ ਕੇ ਉਹਨਾਂ ਨੇ ਸਮਾਧੀ ਲਾਈ ਔਰ ਮਹਾਸਮਾਧੀ ਚਲੇ ਗਏ। ਪਿਤਾ ਜੀ ਕਹਿਣ ਲੱਗੇ, ਕਾਕਾ ਸ਼ਕਤੀ ਤਾਂ ਗੁਰੂ ਦੇ ਚਰਨਾਂ ਚ ਰੁਲਦੀ ਫਿਰਦੀ ਹੈ, ਪਰ ਸ਼ਕਤੀ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੈ। ਫਿਰ ਦੂਜੀ ਚੀਜ਼ ਦੱਸੀ, ਬਾਬਾ ਨੰਦ ਸਿੰਘ ਸਾਹਿਬ ਨੇ ਇਸ ਦੇ ਉੱਤੇ ਪਿਤਾ ਜੀ ਕਹਿਣ ਲੱਗੇ ਕੀ ਫਰਮਾਇਆ ਸੀ, ਕਿ ਕੋਈ ਸ਼ਕਤੀ ਇਸਤੇਮਾਲ ਕਰਨਾ, ਕੋਈ ਕਰਾਮਾਤ ਦਿਖਾਣਾ, ਇਹ ਸਿੱਖ ਦਾ ਕੰਮ ਨਹੀਂ ਹੈ, ਇਹ ਸਿੱਧਾਂ ਦਾ ਕੰਮ ਹੈ। ਸਿੱਖ ਦੀ ਕਰਨੀ ਹੀ ਸਭ ਤੋਂ ਵੱਡੀ ਕਰਾਮਾਤ ਹੈ। ਸਾਧ ਸੰਗਤ ਜੀ ਫਿਰ ਦੂਜੇ ਕੀ ਹੈ ਕਿ ਭਾਣੇ ਦਾ ਨਸ਼ਾ ਸਰੂਰ ਮਸਤੀ ਲੈਂਦਾ ਹੋਇਆ ਸਿੱਖ, ਭਾਣੇ ਜੇ ਵੱਡ ਹੋਰ ਦਾਤ ਨਾਹੀਂ ਸੱਚ ਆਖ ਸੁਣਾਇਆ, ਗੁਰੂ ਅਰਜਨ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ। ਉਸ ਪਾਣੇ ਚ ਰੰਗਿਆ ਹੋਇਆ ਸਿੱਖ ਕਦੀ ਸ਼ਕਤੀ ਨਹੀਂ ਇਸਤੇਮਾਲ ਕਰਦਾ, ਪਰ ਆਪਣੇ ਵਾਸਤੇ ਅਰਦਾਸ ਵੀ ਨਹੀਂ ਕਰਦਾ। ਸਾਧ ਸੰਗਤ ਜੀ, ਸਵਾਰਥੀ ਪ੍ਰੇਮ ਚ ਔਰ ਸੱਚੇ ਪ੍ਰੇਮ ਚ ਜ਼ਮੀਨ ਆਸਮਾਨ ਦਾ ਫਰਕ ਹੈ। ਸਵਾਰਥੀ ਸਿੱਖ ਆਪਣੇ ਸਵਾਰਥ ਵਾਸਤੇ ਬੜੀਆਂ ਅਰਦਾਸਾਂ ਕਰਦਾ ਹੈ, ਪਰ ਜਿਹੜਾ ਪ੍ਰੇਮ ਚ ਰੰਗਿਆ ਹੋਇਆ ਸਿੱਖ ਹੋਏਗਾ, ਜਿਹੜਾ ਉਸਦੇ ਭਾਣੇ ਦਾ ਨਸ਼ਾ ਲੈ ਰਿਹਾ ਹੋਏਗਾ, ਉਹ ਸਿੱਖ ਅਰਦਾਸ ਨਹੀਂ ਕਰਦਾ। ਉਦਾਹਰਣਾਂ ਦੀ ਕਮੀ ਨਹੀਂ ਹੈ। ਦੋ ਕੋਮਲ ਸਾਹਿਬਜ਼ਾਦਿਆਂ ਨੂੰ ਲੈ ਲਈ, ਕੱਢੀ ਕੋਮਲ ਉਮਰ ਹੈ, ਪਰ ਉਹਨਾਂ ਨੇ ਉਸ ਵੇਲੇ ਕੋਈ ਸ਼ਕਤੀ ਦਾ ਇਸਤੇਮਾਲ ਕੀਤਾ। ਉਹ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ, ਅਤੀ ਪਿਆਰੇ ਸਾਹਿਬਜ਼ਾਦਿਆਂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਡਲੇ ਸਾਹਿਬਜ਼ਾਦਿਆਂ ਨੇ ਉਸ ਵੇਲੇ ਕੋਈ ਅਰਦਾਸ ਕੀਤੀ ਹੈ। ਸਾਧ ਸੰਗਤ ਜੀ, ਪਿਤਾ ਜੀ ਇਹ ਸੁਣਾ ਰਹੇ ਸਨ। ਫਿਰ ਕਹਿਣ ਲੱਗੇ, ਇਸ ਦੁੱਖ ਔਰ ਕਸ਼ਟ ਦਾ ਜਿਹਦੇ ਵਿੱਚ ਇਹ ਮਹਾਨ ਸਿੱਖ ਗੁਰੂ ਦੀ ਦਾਤ ਆਪਣੀ ਝੋਲੀ ਚ ਪਵਾ ਰਹੇ ਹਨ, ਸ਼ਹਾਦਤ ਦੀ
جام شہادت. کہن لگے جو جام شہادت دا نشہ سرور تے مستی ہے جو اس دی خماری ہے، جے کتے اس گرمکھ نو پچھو جس نو دونوں چیزاں پراپت ہویاں ہوں، پراپگی تے جام شہادت. پھر اپنا ہاتھ چا کر کے کہن لگے اور دعوے نال کہہ سکدا ہے کہ جام شہادت گرو دے چرنا دے وچ اور آ سرور تے نشہ پراپگی دے نشے نالوں بہت اچا ہے. اے بچن سنا رہے ہیں پتا سات سنگ جی. کہن لگے جدو ستگرو دے چرنا چ اس دے پانے دے وچ جنا دکھ اور کشت ودی جائے گا، آنا ہی گرمخ دا سکھ دا نشہ تے سرور ودی جائے گا. اور اس نشے اور سرور دے وچ او دکھ تے کشت دا اثر کی ہوندے؟ کہندے جیڑی او دی گرو دے اتے صدق دی جوت ہے او پورے جوبن چ جگمگا رہی ہوئے گی. اے پتا جی دس رہے سن. سات سنگت جی، گرو تیگ بہادر صاحب اس ویلے بخشش کی کر رہے ہیں. جو نر دکھ میں دکھ نہیں مانے، سکھ سنے اور پہنی جا کے کنچن ماٹی مانے. صاحب او کس تیاگ دی بخشش کر رہے ہیں؟ اے شبد وچ سب کچھ ظاہر ہے، سپشٹ ہے. کس ویراگ دی بخشش کر رہے ہیں؟ کس پریم دی بخشش کر رہے ہیں؟ ساتھ سنگت جی، کس نرمانتا دی بخشش کر رہے ہیں؟ کس اس پانے دی بخشش دی دات دے رہے ہیں؟ سکھ دا پانا جی دے وچ سکھ منگدا ہی کچھ نہیں، کوئی شکتی استعمال نہیں کردا، کوئی ارداس نہیں کردا. پھر اس لینتا جیڑی لینتا گرو صاحب بخش رہے ہیں، گر کرپا جے نرکو کینی تہ جگت پچھانی، نانک لین بھیو گوبند سنگھ جو پانی سنگ پانی. کیڑی لینتا؟ اس لینتا دا جیڑی ستگرو دے چرنا چ ہے، اس آنند روپ دے چرنا وچ ہے، جیڑا اس لینتا دا پھر پرم آنند ہے، جیڑا پرم نشا اور پرم سرور ہے، پھر اس دی دات بخش رہے ہیں. ستگرو یہ کردا ہے. ساتھ سنگت جی، اسی گرو تیگ بہادر صاحب دا دن منا رہے ہیں، حالے تاں آپاں او تین گرمکھاں دی جیڑے تین نر صاحب نے پرگٹ کیتے ہیں، جیڑے تین گرمکھ پرگٹ کیتے ہیں، او بھی اس کور کال جگ دے وچ، اس اندھکار کال جگ دے وچ. اج ایس ویلے تاں انہاں دا ہی کچھ ذکر آیا ہے. شام نو میرے صاحب ایک بہادر صاحب، او نانی، او مہان شہادت.

ਗੁਰਮਤਿ ਸੰਗੀਤ ਵਿੱਚ ਵਡਹੰਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਲਈ ਵੀ ਕੀਤਾ ਗਿਆ ਹੈ ਅਤੇ ਲੋਕ ਧੁਨਾਂ ਜਿੱਦਾਂ ਘੋੜੀਆਂ ਅਲਾਉਣੀਆਂ ਆਦਿ ਲਈ ਵੀ ਦੇਹ ਘੋੜੀ ਤੇ ਕਾਬੂ ਪਾਉਣ ਲਈ ਸ਼ਬਦ ਨਾਲ ਰਤੇ ਹੋਣਾ ਲਾਜ਼ਮੀ ਹੈ ਕਿਉਂਕਿ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਧਾਰ ਸੱਚ ਸੰਗ੍ਰਹਿ ਹੈ ਸਦ ਸੱਚ ਰਹਿ ਹੈ ਸੱਚਾ ਨਾਮ ਪਿਆਰ ਮੌਤ ਵੇਲੇ ਗਾਏ ਜਾਂਦੇ ਲੋਕ ਗੀਤਾਂ ਦੀ ਲੈ ਅਲਾਉਣੀਆਂ ਉਹ ਵੀ ਇਸੇ ਰਾਗ ਵਿੱਚ ਹਨ ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਲੱਗਦੇ ਹਨ ਆਰੋਹ ਵਿੱਚ ਗੰਧਾਰ ਵਰਜਿਤ ਹੈ ਬਾਦੀ ਪੰਚਮ ਅਤੇ ਸੰਵਾਦੀ ਰਿਸ਼ਵ ਹੈ ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਸਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਪ੍ਰਸਤੁਤ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ ਅਤੇ ਦੂਜਾ ਸ਼ਬਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ ਸਰਵਣ ਕਰੋ ਪਹਿਲਾ ਸ਼ਬਦ ਧੰਨ ਸਵੇਲਾ ਜਿਤ ਦਰਸ਼ਨ ਕਰਨਾ

ਜੋ ਪਹਿਲੇ ਕਾਲੇ ਵਿਚ ਇਸਦਾ ਰੂਪਕ ਤੇ ਸੁਲਫਾਕ ਵਿਚ ਆਏਗਾ, ਦੂਸਰੀ ਵਾਰੀ ਤਿੰਨ ਤਾਲ ਤੇ ਸੁਲਫਾਕ ਵਿਚ ਆ ਕੇ ਫਿਰ ਇਸਦਾ ਸਥਾਈ ਦੇ ਉੱਤੇ ਮੁਕਾ ਹੋਏਗਾ। ਇਸਦਾ ਇਹ ਵੀ ਲੈ ਜਿਹੜੀ ਹੈ ਇਕ ਦੂਸਰੇ ਦੇ ਨਾਲ ਮਿਲਣੀ ਚਾਹੀਦੀ ਹੈ, ਪਰ ਤਾਲ ਵਿਚ ਇਹ ਖਾਸ ਵਿਸ਼ੇਸ਼ਤਾ ਹੁੰਦੀ ਹੈ।

ਪਾਤਸ਼ਾਹੀ ਦਸਵੀਂ ਤ੍ਰਿਭੰਗੀ ਛੰਦ ਸ੍ਰੀ ਅਕਾਲ ਜੀ ਕੀ ਉਸਤਤ ਤ੍ਰਿਭੰਗੀ ਛੰਦ ਖਗ ਖੰਡ ਬੇਹੰਡ ਖਗ ਖੰਡ ਬੇਹੰਡ।

ਸ਼ਸਤਰ ਦੀ ਕਿਰਪਾ ਨਾਲ ਜੰਗਾਂ ਯੁੱਧਾਂ ਵਿੱਚ ਜਿੱਤ ਪ੍ਰਾਪਤ ਹੋਈ। ਸਾਹਿਬ ਕਹਿੰਦੇ ਤੀਰੋ ਤਫੰਗੋ ਬਡੋ ਰਾਮ ਜੰਗੋ, ਤੀਰ ਤਫੰਗ ਔਰ ਰਾਮ ਜੰਗ, ਪਿਸਤੌਲ ਬੰਦੂਕ ਔਰ ਤੀਰ, ਤੀਰੋ ਤਫੰਗੋ ਬਡੋ ਰਾਮ ਜੰਗੋ, ਧਨਖ ਧਾਰ ਅਣੀਅ ਕਮੰਦ ਕੋਰੜਾ, ਇਹ ਸ਼ਸਤਰਾਂ ਦੇ ਨਾਮ ਨੇ। ਤੀਰੋ ਤਫੰਗੋ ਬਡੋ ਰਾਮ ਜੰਗੋ, ਤਣਖ ਧਾਰ ਅਣੀਅਰ, ਤਣਖ ਧਾਰ ਅਣੀਅਰ ਕਮੰਦ ਕੋਰੜਾ, ਪੰਜ ਸ਼ਸਤਰ ਪ੍ਰਵਾਨ, ਪੰਜ ਸ਼ਸਤਰ ਪ੍ਰਵਾਨ, ਬਿਨਾ ਕੇਸ ਬਿਨਾ ਸ਼ਸਤ ਕੇ ਸੰਗ ਨਰੰਗ ਭੇਦ ਜਾਨੋ, ਕੇਸ ਰੱਖੇ ਹੋਏ ਹੋਣ ਤੇ ਸ਼ਸਤਰ ਕੋਲ ਨਾ ਹੋਵੇ, ਸਾਹਿਬ ਕਹਿੰਦੇ ਉਹ ਆਦਮੀ ਭੇਡ ਬੱਕਰੀ ਦੀ ਨਿਆਈ। ਬਿਨਾ ਸ਼ਸਤ ਕੇ ਸੰਗ ਨਰੰਗ ਭੇਦ ਜਾਨੋ, ਯੁੱਧ ਜਿੱਤੇ ਇਨਹੀ ਕੇ ਪ੍ਰਸਾਦ ਜਿੱਤੇ ਸ਼ਸਤਰ ਨਾਮਕ

ਨਗਾਰੇ ਵੱਜਦੇ ਜੋਧੇ ਗੱਜਦੇ ਤੇ ਸਤਸੰਗ ਜੀ ਜੰਗ ਹੋ ਰਿਹਾ ਸਾਹਿਬ ਕਹਿੰਦੇ ਨਾਗਰ ਤਨ ਜਾਗਰ ਤਨ ਪਾਗੜ ਤਨ ਪਾਜੇ ਨਾਗਰ ਤਨ ਜਾਗਰ ਤਨ ਪਾਗੜ ਤਨ ਪਾਜੇ ਸਾਗਰ ਤਨ ਕਾਜੀ ਮਾਂ ਕਾਜੀ।

ਇਸ ਦਰ ਤੋਂ ਕੋਈ ਵੀ ਖਾਲੀ ਨਹੀਂ ਹੋ ਰਿਹਾ। ਹਜ਼ੂਰ ਬਾਣੀ ਵਿੱਚ ਵੀ ਬਖਸ਼ਿਸ਼ ਕਰ ਰਹੇ ਹਨ, ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ ਹਰ ਗੁਰ ਸਫਲ।

ਪਰ ਤੇਰਾ ਅੱਗਾ ਨਹੀਂ ਸ਼ੋਰੇਗਾ, ਗੁਰੂ ਨਾਨਕ ਦੇ ਦਰ ਦੀ ਸੇਵਾ ਕਰੇਗਾ ਤਾਂ ਤੇਰਾ ਇਹ ਲੋਕ ਵੀ ਸੁਖੀ ਹੋਵੇਗਾ ਤੇ ਫਿਰ ਪਰਲੋਕ ਵੀ ਤੇਰਾ ਸੁਧਰ ਜਾਵੇ। ਜਿਸਨੇ ਵੀ ਗੁਰੂ ਨਾਨਕ ਦੇ ਦਰ ਤੇ ਆ ਕੇ ਨਿਸ਼ਕਾਮਤਾ ਦੇ ਨਾਲ ਸੇਵਾ ਕੀਤੀ, ਗੁਰੂ ਨਾਨਕ ਦੇ ਦਰੋਂ ਉਸ ਦੀਆਂ ਝੋਲੀਆਂ ਭਰੀਆਂ ਗਈਆਂ। ਭਾਈ ਆਦਮ, ਜਿਸਨੇ ਆਪਣੇ ਜੀਵਨ ਵਿੱਚ ਬੜੇ ਪੀਰ ਫਕੀਰ ਔਲੀਆ ਦੇਵਤਿਆਂ ਦੀ ਪੂਜਾ, ਕੋਈ ਵੀ ਐਸਾ ਦਰ ਨਹੀਂ ਛੱਡਿਆ ਜਿੱਥੇ ਨਾ ਗਿਆ ਹੋਵੇ, ਕਿਸ ਕਾਮਨਾ ਕਰਕੇ? ਮਨ ਵਿੱਚ ਕਾਮਨਾ ਹੈ ਵੀ ਘਰ ਵਿੱਚ ਕੋਈ ਬੂਟਾ ਲੱਗ ਜਾਵੇ, ਔਲਾਦ ਹੋ ਜਾਵੇ। ਜੋ ਵੀ ਕਿਸੇ ਪੀਰ ਫਕੀਰ ਨੇ ਹੁਕਮ ਕੀਤਾ ਉਹ ਕੁਝ ਕੀਤਾ, ਪਰ ਕਿਤੋਂ ਵੀ ਮੁਰਾਦ ਪੂਰੀ ਨਹੀਂ ਹੋਈ। ਨਿਰਾਸ਼ ਹੋ ਕੇ ਅੰਸ਼ੂ ਬਹਾਂਦਾ ਆ ਰਿਹਾ ਹੈ ਤੇ ਗੁਰੂ ਕਾ ਸਿੱਖ ਅੱਗੋਂ ਮਿਲ ਗਿਆ। ਆਖਿਆ, ਭਲੇ ਪੁਰਸ਼, ਤੂੰ ਬੜਾ ਗਮਗੀਨ ਨਜ਼ਰ ਆਉਂਦਾ ਹੈ ਤੇ ਤੇਰੇ ਪਿਆਰ ਆਂਸੂ ਅੱਖਾਂ ਦੇ ਵਿੱਚ ਆਂਸੂ ਇਹ। ਆਖਿਆ, ਸਾਰੀ ਉਮਰ ਗੱਲ ਨਾ ਕੀਤੀ, ਜੋ ਵੀ ਕੋਈ ਪੀਰ ਫਕੀਰ ਨੇ ਜੋ ਕੁਝ ਵੀ ਕਿਹਾ ਮੈਂ ਕੀਤਾ, ਪਰ ਮੇਰੇ ਘਰ ਕੋਈ ਬੂਟਾ ਨਹੀਂ ਲੱਗਿਆ। ਮੇਰੀ ਇੱਛਾ ਸੀ ਕਿ ਮੇਰੇ ਘਰ ਕੋਈ ਬੱਚਾ ਹੋ ਪੈਂਦਾ, ਕਿਉਂਕਿ ਸ਼ਾਸਤਰਕਾਰ ਵੀ ਕਹਿੰਦੇ ਹਨ ਕਿ ਜਿਸ ਦੇ ਘਰ ਔਲਾਦ ਨਾ ਹੋਵੇ ਉਹਦਾ ਸੰਸਾਰ ਨਾਲੋਂ ਰਿਸ਼ਤਾ ਟੁੱਟ ਜਾਂਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਬੜੀ ਮਿੱਠੀ ਮੁਰਾਦ ਹੈ। ਗੁਰੂ ਕੇ ਸਿੱਖ ਨੇ ਜਦੋਂ ਇਹ ਸੁਣਿਆ ਤੇ ਆਖਿਆ, ਫਿਰ ਗੁਰੂ ਨਾਨਕ ਦੇ ਦਰ ਤੇ ਜਿਹੜਾ ਵੀ ਗਿਆ ਹੈ ਉਹ ਖਾਲੀ ਨਹੀਂ ਆਇਆ ਤੇ ਗੁਰੂ ਨਾਨਕ ਦੀ ਚੌਥੀ ਜੋਤ ਹੁਣ ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਕਰਾ ਰਹੇ ਹਨ। ਤੂੰ ਉੱਥੇ ਜਾ, ਤੇਰੀ ਝੋਲੀ ਜ਼ਰੂਰ ਖੈਰਾਇਤ ਪਵੇਗੀ, ਜ਼ਰੂਰ ਬਖਸ਼ਿਸ਼ ਹੋਏਗੀ ਤੇਰੇ ਤੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਾਈ ਆਦਮ ਔਰ ਉਸ ਦੀ ਘਰਵਾਲੀ ਗੁਰੂ ਨਾਨਕ ਦੇ ਦਰ ਤੇ ਸਿੱਧਕ ਔਰ ਭਾਵਨਾ ਦੇ ਨਾਲ ਆ ਕੇ ਸੇਵਾ ਵਿੱਚ ਜੁਟ ਗਏ। ਇਹਨਾਂ ਦੀ ਸੇਵਾ ਕੀ ਹੈ? ਬਾਹਰ ਜਾਂਦੇ ਹਨ, ਲੱਕੜਾਂ ਚੁੱਗ ਕੇ ਲੈ ਆਉਂਦੇ ਹਨ, ਅੱਧੀਆਂ ਲੱਕੜਾਂ ਗੁਰੂ ਕੇ ਲੰਗਰ ਵਿੱਚ ਦੇ ਦਿੰਦੇ ਹਨ ਤੇ ਅੱਧੀਆਂ ਆਪਣੇ ਪਾਸ ਜਮ੍ਹਾਂ ਰੱਖ ਲੈਂਦੇ ਹਨ ਤੇ ਬਾਕੀ ਦਾ ਜੋ ਸਮਾਂ ਹੈ ਉਹ ਗੁਰੂ ਕੇ ਲੰਗਰ ਵਿੱਚ ਗੁਰੂ ਕੀਆਂ ਸੰਗਤਾਂ ਦੇ ਜੂਠੇ ਬਰਤਨ ਮਾਂਜ ਕੇ ਸੇਵਾ ਕਰਕੇ ਆਪਣਾ ਜੀਵਨ ਸੁਫਲਾ ਰਹੇ ਹਨ। ਨੇਤ ਦੇ ਨਾਲ ਪਿਸ਼ਾਵਰ ਤੋਂ ਸੰਗਤ ਆਈ ਹਜ਼ੂਰ ਦੇ ਦੀਦਾਰ ਲਈ। ਅੱਤ ਦੀ ਠੰਡ ਸੀ, ਇਧਰੋਂ ਬਾਰਿਸ਼ ਚੱਲ ਪਈ ਬੜੀ ਸਰਦੀ, ਔਰ ਸਾਹਿਬਾਂ ਕੋਲ ਇਤਨੇ ਸੰਗਤ ਠਹਿਰਾਉਣ ਦਾ ਕੋਈ ਇੰਤਜ਼ਾਮ ਵੀ ਨਹੀਂ ਸੀ। ਭਾਈ ਆਦਮ ਨੇ ਸੋਚਿਆ ਬਈ ਕਿਉਂ ਨਾ ਜਿਹੜੀਆਂ ਲੱਕੜਾਂ ਜਮ੍ਹਾਂ ਰੱਖੀਆਂ ਹਨ ਉਹ ਸੰਗਤਾਂ ਦੀ ਸੇਵਾ ਵਿੱਚ ਲਾ ਦਿੱਤੀਆਂ ਜਾਣ। ਥਾਂ ਥਾਂ ਤੇ ਆ ਕੇ ਲੱਕੜਾਂ ਬਾਲ ਦਿੱਤੀਆਂ, ਸੰਗਤਾਂ ਨੂੰ ਨਿੱਘ ਬਖਸ਼ੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਰਾਤ ਦੇ ਸਮੇਂ ਜਦੋਂ ਆਏ ਤੇ ਥਾਂ ਥਾਂ ਤੇ ਲੰਬੂ ਲੱਗੇ ਹੋਏ ਵੇਖੇ, ਸੰਗਤਾਂ ਆਲੇ ਦੁਆਲੇ ਬੈਠ ਕੇ ਸਮਾਂ ਸਫਲ ਕਰ ਰਹੀਆਂ ਹਨ। ਸਤਿਗੁਰੂ ਬੜੇ ਪ੍ਰਸੰਨ ਹੋਏ, ਆਖਿਆ, ਬਈ ਇਹ ਸੇਵਾ ਕਿਸ ਨੇ ਕੀਤੀ ਹੈ? ਉਸ ਨੂੰ ਬੁਲਾਓ। ਆਖਿਆ, ਜੀ ਭਾਈ ਆਦਮ ਹੈ, ਦੋਨੋਂ ਦੰਪਤੀ ਬੜੇ ਪਿਆਰ ਦੇ ਨਾਲ ਇੱਥੇ ਸੇਵਾ ਕਰਦੇ ਹਨ, ਰੋਜ਼ ਲੰਗਰ ਲਈ ਲੱਕੜਾਂ ਲਿਆਉਂਦੇ ਹਨ ਤੇ ਕੁਝ ਬਚਾ ਕੇ ਘਰ ਰੱਖ ਲੈਂਦੇ ਹਨ। ਅੱਜ ਉਹ ਸਾਰੀਆਂ ਦੀਆਂ ਸਾਰੀਆਂ ਲੱਕੜਾਂ ਲਿਆ ਕੇ ਇੱਥੇ ਆ ਕੇ ਉਹਨਾਂ ਨੇ ਬਾਲੀਆਂ ਤੇ ਸੰਗਤਾਂ ਦੀ ਸਰਦੀ ਦੂਰ ਕੀਤੀ। ਗੁਰੂ ਰਾਮਦਾਸ ਪਾਤਸ਼ਾਹ ਬੜੇ ਪ੍ਰਸੰਨ ਹੋਏ। ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਭਾਈ ਆਦਮ ਨੂੰ ਬੁਲਾਇਆ ਗਿਆ। ਹਜ਼ੂਰ ਨੇ ਬੜੇ ਪਿਆਰ ਦੇ ਨਾਲ ਪੁੱਛਿਆ, ਭਾਈ ਆਦਮ, ਤੇਰੀ ਸੇਵਾ ਥਾਂ ਪਈ, ਤੇਰੀ ਕਾਲਨਾ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋ ਗਈ ਹੈ, ਮੰਗ ਲੈ ਜੋ ਮੰਗਣਾ ਹੈ।
भाई आदम बडेरी उम्र है 50-60 साल की उम्र है हुण संगत दे विच बच्चा मंगदिया शर्म आ रही हजूर कहन लगे जा अपनी घरवाली नूं भी लै आ जो तेरा सिदक है जिस प्यार नूं मुख रख के तू गुरु नानक दे दर दी सेवा कीती है ओ वस्तु भाई मंग लो अपनी घरवाली नूं लै आया इन्हां दोवां ने हथ जोड़ के बेनती कीती गरीब नवाज जे फिर कामना पुछदे हो तां कामना तां ए है भई कोई घर विच बूटा लग जांदा कोई बच्चा हो जांदा घर विच गुरु रामदास पातशाह ने अंतर दृष्टि नाल तकिया भई इन्हां दे पागां विच सत जन्म कोई औलाद नहीं लिखी पर इन्हां ने गुरु नानक दे दर दी सेवा कीती है ता हजूर बड़े प्रसन्नता दे घर विच आके कहन लगे भाई आदम तेरे पागां विच औलाद तां कोई नहीं लिखी ते तू गुरु नानक दे दर दी सेवा कीती है इस लई असी अपना बच्चा इक तेरी गोदी पाउंदे हां और बच्चा होवेगा उसका नाम भगतू रखी बड़ा भगती दा अवतार होवेगा और साथ संगत भाई आदम जिसने गुरु नानक दे दर दी सेवा कीती और भाई भगतू जी पैदा होए और उन्होंने दसम पातशाह तक अपनी सेवा निभाई इसे तरह अगों जो औलाद होंदी गई उन्होंने मुख सेवा जो गुरु घर दी सी ओ करके अनेकां फुलियां पटकियां नूं गुरु नानक दे दर ते जोड़िया आप ही नहीं जुड़े अनेकां नूं लिया के जोड़िया और गुरु गोविंद सिंह सच्चे पातशाह जी ने इन्हां नूं प्रचार करन लई नियत कीता उचारण करो श्री वाहेगुरु अनेकां दा भला कीता जिसने गुरु नानक दे दर दी सेवा कीती है ओ फिर मुराद तो खाली नहीं गया जो उसने मंगया है ओ मिलया है उसनु इसलिए हजूर बाणी विच बख्शिश कर रहे हैं आपे सेवा लायन आपे बख्शिश गुरु नानक दे दर दी सेवा भी वड्डिया पागा करके प्राप्त होंदी है ते जिन्हां नूं सेवा मिल गई है उन्हां दियां झोलियां भरियां गईयां जिन्हां ने कामना दे नाल सेवा कीती उन्हां दी मनोकामना पूर्ण हो गई ते जिन्हां ने गुरु नानक दे दर दी निष्कामता नाल सेवा कीती है ओ गुरु नानक दा रूप हो गए उचारण करो श्री वाहेगुरु हजूर बख्शिश कर रहे हैं भाई सेवा करनी है तो गुरु दी कर सेवा करनी है तो अपने मालक दी कर तेरा लोक भी सुखी होवेगा पर लोक भी सुहेला होवेगा।

ਮਹਾਂਪੁਰਖਾਂ ਦੀ ਨਿਸ਼ਾਨੀ ਹੈ ਆਲੇ ਸ਼ਹਿਰ ਚ ਜੇ ਸ਼ਹਿਰ ਦਾ ਨਾਮ ਚੇਤੇ ਆ ਗਿਆ ਨਾਮ ਜਪਣ ਵਾਲਿਆਂ ਦੇ ਦਰ

ਨਾਲ ਜੁੜ ਜਾਂਦੀ ਹੈ, ਜੀਵ ਜਪਣ ਲੱਗ ਜਾਂਦਾ। ਜਿਹੜੇ ਨਾਮ ਵਿੱਚ ਜਿਹੜੇ ਸਿਮਰਨ ਵਿੱਚ ਮਨ ਨਹੀਂ ਸੀ ਲੱਗਦਾ, ਅੱਜ ਉਹ ਨਾਮ ਮਿੱਠਾ ਲੱਗਣ ਲੱਗਾ। ਕਦੋਂ? ਜਦੋਂ ਜਪਣ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਗਈ। ਹਜ਼ੂਰ ਦਾ ਬਚਨ ਹੈ,

ਸਾਧੂ ਦੀ ਸੰਗਤ, ਜਪਣ ਵਾਲਿਆਂ ਦੀ ਸੰਗਤ ਵਿੱਚ ਤਨ ਦੀ ਵੀ ਸ਼ੀਤਲਤਾ ਪ੍ਰਾਪਤ ਹੁੰਦੀ ਹੈ, ਮਨ ਦੀ ਵੀ ਸ਼ੀਤਲਤਾ ਪ੍ਰਾਪਤ ਹੁੰਦੀ ਹੈ। ਤਨ ਦੇ ਰੋਗ ਵੀ ਕੱਟੇ ਜਾਂਦੇ ਹਨ, ਮਨ ਦੇ ਰੋਗ ਵੀ ਕੱਟੇ ਜਾਂਦੇ ਹਨ ਜਦੋਂ ਜਪਣ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਜਾਏ। ਇਸੇ ਲਈ ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰਦੇ, ਨਹ ਸ਼ੀਤਲੰ ਚੰਦਰ ਦੇਵਾ। ਚੰਦਰਮਾ ਬੇਸ਼ੱਕ ਸਾਰੀ ਬਨਸਪਤੀ ਨੂੰ ਰਸ ਬਖਸ਼ਦਾ, ਸ਼ੀਤਲਤਾ ਪ੍ਰਦਾਨ ਕਰਦਾ, ਪਰ ਜੇ ਕਿਸੇ ਦਾ ਮਨ ਵਿਕਾਰਾਂ ਦੀ ਅੱਗ ਵਿੱਚ ਕਲਪ ਰਿਹਾ ਹੋਵੇ, ਸੜ ਰਿਹਾ ਹੋਵੇ, ਚੰਦਰਮੇ ਦੀ ਸ਼ੀਤਲਤਾ ਉੱਥੇ ਨਹੀਂ ਕੰਮ ਕਰ ਸਕਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਤਰ੍ਹਾਂ ਹੀ ਬਾਵਨ ਚੰਦਨ ਤਨ ਨੂੰ ਤਾਂ ਸ਼ੀਤਲ ਕਰ ਸਕਦਾ, ਪਰ ਮਨ ਨੂੰ ਸ਼ੀਤਲ ਨਹੀਂ ਕਰ ਸਕਦਾ। ਸਰਦੀ ਦੀ ਰੁੱਤ ਹੈ, ਸਰੀਰ ਨੂੰ ਠੰਡਕ ਮਿਲ ਸਕਦੀ ਹੈ ਜੇ ਮਨ ਵਿਕਾਰਾਂ ਦੀ ਅੱਗ ਵਿੱਚ ਸੜ ਰਿਹਾ, ਉਸਨੂੰ ਸ਼ਾਂਤੀ ਕਿੱਥੇ ਮਿਲੇਗੀ? ਹਜ਼ੂਰ ਕਹਿੰਦੇ ਨੇ, ਨਾਨਕ ਸ਼ੀਤਲੰ ਸਾਧ ਸਵਜਨ। ਜਪਣ ਵਾਲਿਆਂ ਦੀ ਸੰਗਤ ਵਿੱਚ ਜਦੋਂ ਤੂੰ ਵੀ ਜਪੇਗਾ ਸਤਨਾਮ ਸ੍ਰੀ ਵਾਹਿਗੁਰੂ, ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਦਿੱਤੀਆਂ, ਤੇ ਫਿਰ ਕੀ ਹੋਵੇਗਾ? ਮਨ ਕੀ ਕਟੀਏ ਮੈਲ ਸਾਧ।

ਹੋਏ ਹੋ ਤੇ ਆਪਣੀ ਬੋਲੀ ਵੀ ਤਿਆਗ ਦਿੱਤੀ ਹੈ। ਸੋ ਗੁਰੂ ਪਿਆਰਿਓ, ਆਪਣਾ ਫਰਜ਼ ਪਛਾਣੋ, ਕੇਵਲ ਆਪਣਾ ਘਰ ਹੀ ਨਹੀਂ ਬਲਕਿ ਆਪਣੇ ਹੋਰ ਸੱਜਣਾ ਮਿੱਤਰਾਂ ਨੂੰ ਵੀ ਇਹ ਸੁਨੇਹਾ ਦੇ ਕੇ ਗੁਰੂ ਦੀਆਂ ਖੁਸ਼ੀਆਂ

ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਂਦੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ ਸਭ ਚੀਨ ਛੱਡ ਪੂਜੀਨ ਕੌਣ ਕਰਮ ਕਮਾਂਦੇ।

ਮੂਰਖ ਗੁਰਮੁਖ ਨੀਚੋ ਨੀਚ ਸਦਾਏ ਪੈਰੀ ਪੈਪਾ ਖਾ ਕੋਏ ਗੁਰਮੁਖ ਗੁਰਸਿੱਖ ਆਪ ਗਵਾਏ ਸਾਧ ਸੰਗਤ ਪਉ ਪਾਉ ਕਰ ਸੇਵਕ ਸੇਵਾ ਕਰ ਕਮਾਏ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੈ ਭਲਾ ਮਨਾਏ ਸ਼ਬਦ ਸੁਰਤ ਲਿਵਲੀਨ ਹੋਏ ਦਰਗਹਿ ਮਾਣ ਨਿਮਾਣਾ ਪਾਏ

ਹੱਥ ਸਕੱਤ ਹਨ ਸਾਧ ਸੰਗਤ ਗੁਰਕਾਰ ਕਮਾਵੇ ਪਾਣੀ ਪੱਖਾ ਪੀਣਾ ਪੈਰ ਧੋਏ ਚਰਣਾ ਮਤ ਪਾਵੇ ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੇ ਨਮਸਕਾਰ

ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ ਸਾਧ ਸੰਗਤ ਕਰ ਸੇਲ ਸੁਫਲ ਪਾਇਆ ਤੱਪੜ ਝਾੜ ਵਿਛਾਏ ਧੂੜੀ ਨਾਇਆ ਕੋਰੇ ਮੱਟ ਅਣਾਏ ਨੀਰ ਭਰਾਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਇਸ ਜਗ ਮੇ ਜਾਨਾ, ਹਰ ਇੱਕ ਸਿੱਖ ਦਾ ਧਰਮ ਬਣਦਾ ਹੈ ਕਿ ਗੁਰਬਾਣੀ ਦੀ ਮਹਿਕ ਅਤੇ ਬਾਬੇ ਨਾਨਕ ਦੀ ਮਨੁੱਖੀ ਜੀਵਨ ਦੀ ਫਿਲਾਸਫੀ ਜੋ ਹੈ ਉਹ ਦੂਰ ਦੂਰ ਤੱਕ ਫੈਲਾਏ। ਮਿਸ਼ਨਰੀ ਸੇਵਾ, ਕੀਰਤਨ, ਵਿਆਖਿਆ ਆਦਿ ਸਿਰਫ ਅਸੀਂ ਸਿੱਖ ਸੰਗਤਾਂ ਦੇ ਵਿੱਚ ਹੀ ਕਰ ਰਹੇ ਹਾਂ। ਗੈਰ ਸਿੱਖਾਂ ਵਿੱਚ ਭਾਈ ਸਾਹਿਬ ਯੋਗੀ ਹਰਭਜਨ ਸਿੰਘ ਜੀ ਮਹਾਰਾਜ ਤੋਂ ਇਲਾਵਾ ਹੋਰ ਕੋਈ ਸਾਡਾ ਉਪਰਾਲਾ ਇਸ ਮਿਸ਼ਨ ਵਿੱਚ ਨਹੀਂ ਦਿਸਦਾ। ਦਾਸ ਦੀ ਆਪਦੀ ਬਹੁਤ ਥੋੜੀ ਬੁੱਧੀ ਅਨੁਸਾਰ ਕੀਰਤਨ ਰਾਹੀਂ ਕੋਸ਼ਿਸ਼ ਹੈ ਕਿ ਗੁਰਸੰਗੀਤ ਦੀ ਬੇੜੀ ਉੱਤੇ ਸ਼ਿੰਗਾਰ ਕੇ ਤੁਰਕੀ ਬਾਣੀ ਅੰਗਰੇਜ਼ੀ ਵਿਆਖਿਆ ਵਿੱਚ ਪੇਸ਼ ਕੀਤੀ ਜਾਵੇ। ਇਸ ਢੰਗ ਦੀ ਵਰਤੋਂ ਨਾਲ ਇਹ ਵੀ ਤਜਰਬਾ ਹੈ ਕਿ ਜੋ ਸਿੱਖ ਬੱਚੇ ਬੱਚੀਆਂ ਗੁਰਮੁਖੀ ਗੁਰਸਿੱਖੀ ਤੋਂ ਅਧੂਰੇ ਹਨ ਅਤੇ ਗੁਰਦੁਆਰੇ ਆਦਿ ਘੱਟ ਹੀ ਜਾਂਦੇ ਹਨ, ਉਹ ਵੀ ਇਸ ਢੰਗ ਵਿੱਚ ਗੁਰਬਾਣੀ ਪੇਸ਼ ਕੀਤੀ ਹੋਈ ਸੁਣ ਲਈ ਤਿਆਰ ਹਨ। ਸੋ ਅੰਗਰੇਜ਼ੀ ਦੀ ਵਰਤੋਂ ਦੀ ਖਿਮਾ ਬਖਸ਼ੀ।

ਇਹ ਬੇਨਤੀ ਕੌਣ ਕਰ ਰਿਹਾ ਹੈ? ਇਹ ਅਰਦਾਸ ਕੌਣ ਕਰ ਰਿਹਾ ਹੈ? ਗੁਰੂ ਨਾਨਕ ਨੂੰ ਜਿਸ ਕਿਸੇ ਨੇ ਵੀ ਜਿੱਥੇ ਕਿੱਥੇ ਪੁਕਾਰਿਆ, ਗੁਰੂ ਨਾਨਕ ਉਸ ਦੇ ਦੁੱਖ ਕੱਟਣ ਵਾਸਤੇ ਪਹੁੰਚ ਗਿਆ। ਅੱਜ ਸੰਸਾਰ ਨੂੰ ਤਾਰਦੇ ਹੋਏ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਪਾਲਪੁਰ ਦੀ ਧਰਤੀ ਤੇ ਜਾ ਪਹੁੰਚੇ। ਸ਼ਾਮਾਂ ਦਾ ਸਮਾਂ ਹੈ, ਸਾਹਿਬ ਜੀ ਨੇ ਮਰਦਾਨੇ ਨੂੰ ਆਖਿਆ, ਬਈ ਜਾ ਮਰਦਾਨਿਆ, ਉਹ ਦੁਕਾਨਦਾਰ ਕੋਲ ਪੁੱਛ ਬਈ ਕਿ ਅਸੀਂ ਮੁਸਾਫਿਰ ਹਾਂ, ਪ੍ਰਾਹੁਣੇ ਹਾਂ, ਸੰਸਾਰ ਤੇ ਆਏ, ਔਰ ਇੱਥੇ ਮੁਸਾਫਿਰ ਬਣ ਕੇ ਦੀਪਾਲਪੁਰ ਆਏ ਹਾਂ, ਬਈ ਇੱਕ ਰਾਤ ਬਿਤਾਣੀ ਹੈ। ਜੇ ਰਾਤ ਤੂੰ ਦੁਕਾਨ ਬੰਦ ਕਰਕੇ ਘਰ ਜਾਵੇਂ ਤਾਂ ਅਸੀਂ ਤੇਰੀ ਦੁਕਾਨ ਦੇ ਬਾਹਰ ਆਰਾਮ ਕਰ ਲਵਾਂਗੇ। ਦੀਨ ਦੁਨੀਆ ਦਾ ਮਾਲਕ, ਸਰਬ ਸ਼ਕਤੀਮਾਨ, ਆਪ ਨਾਰਾਇਣ ਕਲਾਤਾਰ, ਧੰਨ ਗੁਰੂ ਨਾਨਕ ਸੱਚਾ ਪਾਤਸ਼ਾਹ ਰਾਤ ਠਹਿਰਨ ਵਾਸਤੇ ਥਾਂ ਮੰਗ ਰਹੇ। ਸਤ ਸੰਗਤ ਬੋਲੋ ਸ੍ਰੀ ਤੇ ਜਦੋਂ ਮਰਦਾਨਾ ਦੁਕਾਨਦਾਰ ਕੋਲ ਗਿਆ, ਭਾਈ ਆ ਤੂੰ ਹੱਟੀ ਬੰਦ ਕਰ ਲਵੇ ਤਾਂ ਅਸੀਂ ਰਾਤ ਇੱਥੇ ਠਹਿਰ ਜਾਈਏ। ਉਹ ਕਹਿੰਦਾ ਬਈ ਮੈਂ ਆਪ ਨੂੰ ਜਾਣਦਾ ਕੋਈ ਨਹੀਂ, ਮੇਰੀ ਤੁਹਾਡੇ ਨਾਲ ਕੋਈ ਜਾਣ ਪਹਿਚਾਣ ਨਹੀਂ, ਤੇ ਤੁਸੀਂ ਇੱਥੇ ਨਾ ਠਹਿਰੋ, ਕਿੱਥੇ ਹੋਰ ਚਲੇ ਜਾਓ। ਸੰਸਾਰ ਤੇ ਐਸੇ ਵੀ ਸਨ ਜਿਨ੍ਹਾਂ ਨੇ ਗੁਰੂ ਨਾਨਕ ਦਾ ਦਰਸ਼ਨ ਪਾ ਕੇ ਵੀ ਉਹਦੇ ਚਰਨਾਂ ਦੀ ਛੋਹ ਨਾ ਲੈ ਸਕੇ। ਭਾਗ ਹੋਵਣ ਤਾਂ ਚਰਨਾਂ ਦੀ ਛੋਹ ਪ੍ਰਾਪਤ ਹੋਵੇ। ਕਹਿ ਦਿੱਤਾ ਮਹਾਰਾਜ ਅਸੀਂ ਤੁਹਾਨੂੰ ਨਹੀਂ ਜਾਣਦੇ, ਕਿਰਪਾ ਕਰੋ ਅੱਗੇ ਚਲੇ ਜਾਓ, ਰਾਤ ਠਹਿਰਨ ਵਾਸਤੇ ਕਿੱਥੇ ਹੋਰ ਥਾਂ ਢੂੰਡ ਲਓ। ਦੀਨ ਦੁਨੀਆ ਦਾ ਮਾਲਕ, ਜਗਤ ਗੁਰੂ ਧੰਨ ਗੁਰੂ ਨਾਨਕ ਸੱਚਾ ਪਾਤਸ਼ਾਹ ਕਹਿਣ ਲੱਗਾ, ਚੱਲ ਮਰਦਾਨਿਆ ਬਾਈ, ਜੇ ਇੱਥੇ ਨਹੀਂ ਠਹਿਰਨ ਦੀ ਥਾਂ ਤਾਂ ਕਿਤੇ ਹੋਰ ਚਲੀਏ, ਚੱਲ ਇਸ ਪਿੰਡ ਵਿੱਚੋਂ ਬਾਹਰ ਚਲੀਏ, ਸ਼ਾਮਾਂ ਦਾ ਸਮਾਂ ਹੈ। ਮਰਦਾਨੇ ਨੇ ਅੱਖਾਂ ਉੱਤੇ ਹੱਥ ਰੱਖ ਕੇ ਵੇਖਿਆ, ਆਖਿਆ ਬਾਬਾ ਉਹ ਦੂਰ ਇੱਕ ਝੁੱਗੀ ਜਿਹਦੇ ਵਿੱਚ ਰੋਸ਼ਨੀ ਹੈ, ਲੇਕਿਨ ਹੈ ਇੱਥੋਂ ਦੂਰ, ਪਿੰਡ ਤੋਂ ਬਾਹਰ ਦਿਖਦੀ ਹੈ। ਹਜ਼ੂਰ ਕਹਿਣ ਲੱਗੇ ਚੱਲ ਮਰਦਾਨਿਆਂ, ਫਿਰ ਅੱਜ ਰਾਤ ਉੱਥੇ ਹੀ ਬਿਤਾਈਏ, ਚੱਲ ਕੇ ਰਾਤ ਉੱਥੇ ਹੀ ਕੀਰਤਨ ਕਰੀਏ, ਉੱਥੇ ਹੀ ਪਰਮੇਸ਼ਵਰ ਦੇ ਗੁਣ ਗਾਈ, ਅੱਜ ਰਾਤ ਸਫਲੀ ਕਰੀਏ। ਸਾਹਿਬ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਬਾਲੇ ਮਰਦਾਨੇ ਨੂੰ ਨਾਲ ਲਿੱਤਾ, ਔਰ ਜਦੋਂ ਉਸ ਝੁੱਗੀ ਦੇ ਬਾਹਰ ਆ ਕੇ ਖੜੋਤੇ, ਸਾਹਿਬ ਜੀ ਨੇ ਆਖਿਆ ਮਰਦਾਨਿਆਂ ਜਾ ਬਈ ਅੰਦਰ ਵੇਖ, ਇਸ ਝੁੱਗੀ ਦਾ ਮਾਲਕ ਕੌਣ ਹੈ, ਤੇ ਉਹਦੇ ਕੋਲੋਂ ਪੁੱਛ ਬਈ ਅੱਜ ਰਾਤ ਅਸੀਂ ਇੱਥੇ ਬਿਤਾ ਲਈਏ, ਸਵੇਰੇ ਚਲੇ ਜਾਵਾਂਗੇ। ਜਦੋਂ ਮਰਦਾਨਾ ਝੁੱਗੀ ਦੇ ਅੰਦਰ ਗਿਆ ਤੇ ਝੱਟ ਬਾਹਰ ਆਇਆ, ਮੂੰਹ ਤੇ ਪੱਲਾ ਮਰਦਾਨੇ ਦੇ, ਗਰੀਬ ਨਿਵਾਜ ਅੰਦਰ ਤਾਂ ਬੜੀ ਬਦਬੂ ਹੈ, ਕਿਉਂ ਮਰਦਾਨਿਆ? ਪਾਤਸ਼ਾਹ ਅੰਦਰ ਇੱਕ ਕੋੜੀ ਪਿਆ ਹੋਇਆ ਹੈ, ਜਿਸ ਦੇ ਹੱਥ ਪੈਰ ਕੋੜ ਦੇ ਨਾਲ ਗਲ ਚੁੱਕੇ ਹਨ, ਸਾਰੀ ਥਾਂ ਅੰਦਰ ਬਦਬੂ ਹੋਈ ਪਈ ਹੈ, ਗਰੀਬ ਨਿਵਾਜ ਅੰਦਰ ਇੱਥੇ ਰਾਤ ਨਹੀਂ ਠਹਿਰਨ ਦੀ ਕੋਈ ਥਾਂ। ਹਜ਼ੂਰ ਕਹਿਣ ਲੱਗੇ ਮਰਦਾਨਿਆਂ ਜਾ ਉਸ ਕੌੜੀ ਨੂੰ ਬਾਹਰ ਸੱਦ ਕੇ ਲਿਆ।
गरीब नवाज ओ तो तुर भी नहीं सकता, ओदे तो पैर ही गल चुके हैं घोड़ दे। अच्छा मर्दानिया जे ओ आप नहीं आ सकता तो तू उसनू खिच के बाहर ले। मर्दाना उस कोड़ी नू त्रू के खिच के बाहर लियाया ते लिया के गुरु नानक सच्चे पातशाह दे सन्मुख कीता। गरीब निवाज साहब जी ने तकिया कोड़ी वाल मेर दी नजर कीती, कोड़ी ने जदो गुरु नानक सच्चे पातशाह दे दर्शन कीते, ऐसे रूहानियत दे दर्शन कीते, अकाल पुरख वाहेगुरु दे रूप दे जदो दर्शन कीते तां कोड़ी दा तन मन ठर गया। आ जिस कोड़ दे विच हाय हाय बिलख रहा सी कुरला रहा सी ओ दुख भुल के गुरु नानक वाले अखा ला के तक रहा है। आख्या महापुरखो हे रब दे प्यारे हो रब दे रूप कितों आए हो ते मेरे जैसे कोड़ी दे कोल रात ठहरन वास्ते जिसनू घर वालिया ने भी कट छड़िया दुरकार के कट छड़िया क्योंकि किस वेले मैं भी बहुत धनी सा मेरे पास बहुत पैसा सी मां प्या दा साया सिर तो उठ गया ते जितने मित्र दोस्त सन सारे धन नू ही चाहन वाले सन। ऐसी कुसंगत मिल गई मित्रां दी दोस्तां दी कि मैं गलत रस्ते तुर पिया ते ओ जेड़ा तन सी उदे नाल मैं पाप कीते ते जदों तन खत्म हो गया ते मित्र दोस्त भी साथ छोड़ के चले गए ते उस तन दे नाल जदों मैं पाप कीते सन ओ पाप हुण मेरे तन ते कोड़ बन के फुट पए हन। सात सगत बोलो श्री हुण जदों मैं कोड़ी हो गया तां मेरे घर वालिया ने भी आख्या हुण तू घर दे विच रहण दे लायक नहीं क्योंकि तू छूत दी बीमारी है जे तेरे नाल कोई होर लगेगा ओ भी कोड़ी हो जाएगा। इस वास्ते मैनू आ घरों पिंड विचों कढ के इत्थे चुगी पा के बिठा गए। कितने कितने दिन बीत जांदे हन मैनू मनुख दी शकल नहीं दिसदी। कोई तरस करके रोटी रख जावे तां मैं खा लैंदा नहीं तां भुखे ही समा बीत जांदा है। लेकिन हे रब दे प्यारियो तुसी आज इस स्थान पे जिसनू संसार विच सारिया ने दुरकार दिता सारिया ने निकाल दिता तुसी मेरे कोल रात ठहरन वास्ते आए हो। मैं आप दी किवें सेवा करा मेरे हाथ नहीं मेरे पैर कोई नहीं आ वेखो कोड़ लग्या होया हथां पैरां नू जे इना हथा दे नाल मैं साध संगत दी सेवा कर लेंदा ता खबरे आ दुख मैनू ना लगदा। जे इना पैरां दे नाल मैं माड़े पासे तुर के ना जांदा सत्संग वल जांदा ता अज मैं कोड़ी ना होंदा। लेकिन आए हो ता हुण मेरे ते कृपा करो। गुरु नानक सच्चे पातशाह ने जदों उस दा कोड़ी दा आ विरलाप सुनिया दुख सुनिया कोड़ दे विचकार बिलख रहा है तां धन गुरु नानक सच्चे पातशाह ने उत्थे तनाश्री राग दे विच शब्द उचारिया। ये साहब जी ने की आख्या

ਜੋ ਵੀ ਜੀਵ ਸੰਸਾਰ ਤੇ ਆ ਕੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਨ ਔਰ ਮਾਇਆ ਵਿੱਚ ਗਲਤਾਨ ਹੋ ਜਾਂਦੇ ਹਨ, ਤਾਂ ਨਾਮ ਵਿਸਾਰ ਕੀਏ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੇ ਰੋਗ। ਪਰਮੇਸ਼ਵਰ ਦਾ ਨਾਮ ਵਿਸਾਰ ਕੇ ਜੇ ਕੋਈ ਸੁਖ ਮੰਗਦਾ ਹੈ ਆਖਿਆ ਉਸਨੂੰ ਤਾਂ ਸੁਪਨੇ ਵਿੱਚ ਵੀ ਕਦੇ ਸੁਖ ਪ੍ਰਾਪਤ ਨਹੀਂ ਹੋ ਸਕਦਾ। ਸਤ ਸੰਗਤ ਬੋਲੋ ਸ੍ਰੀ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ, ਬਹੁਤਾ ਬੋਲਣ ਚੱਖੜ ਹੋਏ, ਬਿਨ ਬੋਲੇ ਜਾਣੇ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਣ ਆਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਗ ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਹੀਂ ਜਾਏ। ਆਖਿਆ ਜੋ ਸੰਸਾਰ ਤੇ ਆ ਕੇ ਨਾਮ ਨਹੀਂ ਜਪ ਕੇ ਜਾਂਦਾ, ਉਸ ਪਰਮੇਸ਼ਵਰ ਦੀ ਭਗਤੀ ਕਰਕੇ ਨਹੀਂ ਜਾਂਦਾ, ਉਹ ਤਾਂ ਆਪਣੇ ਮੱਥੇ ਤੇ ਦੋਸ਼ਾਂ ਦੇ ਦਾਗ ਲਾ ਕੇ ਜਾਂਦਾ ਔਰ ਐਸੇ ਦਾਗ ਦੋਸ਼ ਲੱਗੇ ਹੋਏ ਮੱਥੇ ਵਾਲੇ ਨੂੰ, ਪਾਪੀ ਨੂੰ ਫਿਰ ਨਰਕ ਵੀ ਨਹੀਂ ਚੱਲਦੇ। ਸਤ ਸੰਗਤ ਬੋਲੋ ਸ੍ਰੀ ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ, ਕਰਮ ਮਿਲੇ ਆਖਣ ਤੇਰਾ ਨਾਉ, ਜਿਤ ਲੱਗ ਤਰਣਾ ਹੋਰ ਨਾਹੀਂ ਥਾਉ, ਜੇ ਕੋ ਡੂਬੇ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਇਹ ਸ਼ਬਦ ਉੱਥੇ ਉਚਾਰਿਆ, ਜਿਵੇਂ ਜਿਵੇਂ ਸਾਹਿਬ ਜੀ ਬਾਣੀ ਪੜਦੇ ਹਨ, ਕੌੜੀ ਦੇ ਤਨ ਦਾ ਦੁੱਖ ਘਟਦਾ ਜਾ ਰਿਹਾ, ਚਰਨ ਪਕੜ ਕੇ ਕਹਿਣ ਲੱਗਾ, ਗਰੀਬ ਨਿਵਾਜ ਹੁਣ ਆਏ ਹੋ ਤਾਂ ਮੈਨੂੰ ਇਸ ਦੁੱਖ ਤੋਂ ਨਿਵਰਤ ਕਰ ਦਿਓ। ਐਸੇ ਕਰੁਣਾ ਦੇ ਵਿੱਚ ਜਦੋਂ ਅਰਦਾਸ ਕੀਤੀ, ਮਨ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ, ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ ਜਲ ਲੈ ਕੇ ਆ ਬਈ। ਤੇ ਮਰਦਾਨਾ ਜਲ ਲਿਆਇਆ, ਸਾਹਿਬ ਜੀ ਨੇ ਜਲ ਦੇ ਛੱਟੇ ਕੌੜੀ ਦੇ ਸਰੀਰ ਤੇ ਮਾਰ ਕੇ ਆਖਿਆ, ਜਪ ਭਾਈ ਸ੍ਰੀ ਵਾਹਿਗੁਰੂ, ਜਪ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਜਿਵੇਂ ਕੌੜੀ ਵਾਹਿਗੁਰੂ ਜਪਦਾ ਵਾਹਿਗੁਰੂ ਜਪਦਾ, ਉਵੇਂ ਉਵੇਂ ਤਨ ਦਾ ਕੋੜ ਨਿਵਰਤ ਹੋ ਰਿਹਾ। ਸਤ ਸੰਗਤ ਬੋਲੋ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਸੁਣ ਕੇ ਕੌੜੀ ਦੇ ਤਨ ਦਾ ਕੋੜ ਵੀ ਦੂਰ ਹੋ ਗਿਆ ਤੇ ਅੱਜ ਗੁਰੂ ਨਾਨਕ ਦੇ ਦਰਸ਼ਨ ਕਰਕੇ ਮਨ ਵੀ ਅਰੋਗ ਹੋ ਗਿਆ। ਤਨ ਮਨ ਕਰਕੇ ਜਿਹੜਾ ਰੋਗੀ ਸੀ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਤਨ ਦਾ ਵੀ ਰੋਗ ਚਲਾ ਗਿਆ ਤੇ ਬਾਣੀ ਸੁਣ ਕੇ ਮਨ ਵੀ ਅਰੋਗ ਹੋ ਗਿਆ। ਸਤ ਸੰਗਤ ਬੋਲੋ ਸ੍ਰੀ ਸਾਹਿਬ ਜੀ ਕਹਿਣ ਲੱਗੇ, ਭਾਈ ਹੋਰ ਮੰਗ ਕੀ ਮੰਗਦਾ, ਗਰੀਬ ਨਿਵਾਜ ਬਹੁਤਾ ਧਨ ਪਾਇਆ ਲੇਕਿਨ ਧਨ ਦੇ ਨਾਲ ਕੋਈ ਸੁੱਖ ਨਾ ਮਿਲਿਆ। ਧਨ ਪਾ ਕੇ ਜੇ ਮਨ ਸੁਖੀ ਹੋ ਜਾਂਦਾ ਤਾਂ ਧਨ ਬਹੁਤ ਸੀ, ਮਹਿਲ ਮਾੜੀਆਂ ਪਾ ਕੇ ਜੇ ਮਨ ਸੁਖੀ ਹੋ ਜਾਂਦਾ ਤਾਂ ਬਹੁਤ ਮਹਿਲ ਹਨ, ਮਾੜੀਆਂ ਦਿੱਤੀਆਂ ਤੁਸੀਂ ਲੇਕਿਨ ਮਨ ਤਾਂ ਵੀ ਸੁਖੀ ਨਾ ਹੋਇਆ। ਧੀਆਂ ਪੁੱਤਰਾਂ ਨੂੰ ਪਾ ਕੇ ਜੇ ਮਨ ਸੁਖੀ ਹੁੰਦਾ ਤਾਂ ਗਰੀਬ ਨਿਵਾਜ ਫਿਰ ਜਦੋਂ ਸਰੀਰ ਕੌੜੀ ਹੋ ਗਿਆ ਤਾਂ ਉਹਨਾਂ ਨੇ ਵੀ ਕੱਢ ਦਿੱਤਾ, ਉਹਨਾਂ ਦਾ ਵੀ ਸੁੱਖ ਨਾ ਮਿਲਿਆ। ਸੁੱਖ ਤਾਂ ਤੇਰੇ ਨਾਮ ਵਿੱਚ ਹੈ,
ਸੁਖ ਤਾਂ ਤੇਰੀ ਭਗਤੀ ਵਿੱਚ ਹੈ, ਸੁਖ ਤਾਂ ਅੰਮ੍ਰਿਤ ਵੇਲੇ ਉੱਠ ਕੇ ਜਪਣ ਵਿੱਚ ਹੈ। ਸ੍ਰੀ ਵਾਹਿਗੁਰੂ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਆ ਕਰਦੇ ਸਨ, ਜੋ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਦਾ ਭਾਈ, ਉਸ ਨੂੰ ਕਦੇ ਕਿਸੇ ਵਸਤ ਦੀ ਕਮੀ ਨਹੀਂ ਰਹਿ ਸਕਦੀ। ਉਹ ਤਨ ਔਰ ਮਨ ਕਰਕੇ ਸਦਾ ਸੁਖੀ ਰਹੇਗਾ ਜੋ ਜਪੇਗਾ ਸ੍ਰੀ ਵਾਹਿਗੁਰੂ। ਹੁਣ ਕੌੜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਕੜ ਕੇ ਕੀ ਅਰਦਾਸ ਕਰ ਰਿਹਾ ਹੈ।

Dani,

ਵਿੱਚ ਰਹੀ ਸ਼ਰਮਾਂ ਦੀ ਨਾਥ ਅਨਾਥਾਂ ਬਾਣ ਤੁਰਾਂ ਦੀ ਨਾਮ ਤੇ ਆਏ ਮੇਰਾ ਮਨ ਸ਼ੀਤਲਾ।

Da ga mabata mada pa mama gama gari gari zari zani zani zani.

सब सगले सुखी बसा हर की फल हर की।

ਰਾਸ ਗਿਰਾਸ ਭਗਤੀ ਕੀਤੀ ਹੈ, ਸਿਮਰਨ ਕੀਤਾ ਹੈ ਇਸ ਅਸਥਾਨ ਤੇ ਬੈਠ ਕੇ। ਤੇ ਸਤਸੰਗੀਓ, ਇਸ ਅਸਥਾਨ ਦਾ ਚੱਪਾ ਚੱਪਾ

ਗੁਰੂ ਗ੍ਰੰਥ ਸਾਹਿਬ ਅੱਗੇ ਬਾਬਾ ਜੀ ਬਖਸ਼ਿਸ਼ ਕਰਦੇ ਸਨ ਵੀ ਸੰਤ ਉਹੀ ਹੈ ਜਿਹੜਾ ਗੁਰੂ ਨਾਲ ਜੋੜਦਾ ਹੈ। ਬਾਬਾ ਜੀ ਨੇ ਸਾਰੀ ਜ਼ਿੰਦਗੀ ਇਹੀ ਉਪਦੇਸ਼ ਕੀਤਾ ਵੀ ਗੁਰੂ ਨਾਲ ਜੁੜਨਾ ਹੈ, ਗੁਰੂ ਗ੍ਰੰਥ ਸਾਹਿਬ ਦੀ ਅੱਗੇ ਚੋਲੀ ਵਿਛਾਉਣੀ ਹੈ। ਬਾਬਾ ਜੀ ਸੋਝੇ ਦਿੰਦੇ ਸਨ ਉਹ ਸੰਤ ਨਹੀਂ ਜਿਹੜਾ ਆਪਣੀ ਪੈਰੀ ਪਾਉਂਦਾ ਹੈ, ਸੰਤ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ। ਹੈ ਗੁਰਸਿੱਖਾ ਝੋਲੀਆਂ ਭਰਨੀਆਂ ਨੇ।

ਤੇ ਸੁਬਾ ਸ਼ਾਮ ਸੰਗਤ ਵਿੱਚ ਵੀ ਬੈਠਣਾ ਹੈ। ਇਹ ਬਾਬਾ ਜੀ ਦਾ ਉਪਦੇਸ਼। ਪਰ ਅੱਜ ਕਿਸੇ ਨੂੰ ਪੁੱਛ ਲਓ ਨਾ ਵੀ ਤੂੰ ਸੰਗਤ ਵਿੱਚ ਨਹੀਂ ਬੈਠਦਾ, ਕਦੀ ਕਥਾ ਕੀਰਤਨ ਵਿੱਚ ਨਹੀਂ ਜੁੜਦਾ, ਵੀ ਕੀ ਗੱਲ ਹੈ ਜੀ? ਕੀ ਕਰਾਂ, ਘਰ ਦੇ ਕਾਰ ਵਿਹਾਰ ਹੀ ਨਹੀਂ ਮੁੱਕਦੇ। ਕਈ ਵਾਰ ਇੱਥੋਂ ਤੱਕ ਇਹ ਸੰਗਤ ਵਿੱਚ ਆ ਵੀ ਜਾਵੇ ਤੇ ਬੈਠਾ ਸੰਗਤ ਵਿੱਚ ਤੇ ਇਹਦਾ ਮਨ ਘਰ ਦੇ ਕਾਰ ਵਿਹਾਰਾਂ ਵੱਲ ਚਲੇ ਜਾਂਦਾ ਹੈ। ਆਪਾਂ ਤੱਕਿਆ ਹੈ ਕਈ ਵਾਰ ਆਪਾਂ ਬੈਠੇ ਸੰਗਤ ਵਿੱਚ ਤੇ ਸਾਡਾ ਮਨ ਬਾਹਰ ਘਰ ਦੇ ਕਾਰ ਵਿਹਾਰਾਂ ਵਿੱਚ ਵੀ ਹੁਣ ਮੈਂ ਫਲਾਨਾ ਕੰਮ ਕਰਨਾ ਸੀ, ਹੁਣ ਮੈਂ ਇੱਧਰ ਜਾਣਾ ਸੀ, ਉੱਧਰ ਜਾਣਾ ਸੀ। ਬਾਬਾ ਜੀ ਸਮਝਾਉਂਦੇ ਸਨ ਵੀ ਇਹ ਗੁਰਮੁਖਾ ਜਦੋਂ ਸੰਗਤ ਵਿੱਚ ਬੈਠਣਾ ਹੈ ਤੇ ਆਪਣੇ ਘਰ ਕਾਰ ਵਿਹਾਰ ਦੇ ਕੰਮ

ਕੇ ਸੇਵਾ ਤੇ ਸਿਮਰਨ ਕਰਨ ਵਾਸਤੇ ਨਾਨਕ ਸਰ ਪੁੱਜਾ ਹੈ। ਰਾਤ ਪਈ, ਕੀ ਹੋਇਆ?

ਜਦੋਂ ਸਮਾਨ ਬਣ ਕੇ ਪੰਡਾ ਬਣ ਕੇ ਚੁੱਕੀਆਂ ਤੇ ਟੁਰਨ ਲੱਗੇ ਨੇ ਤੇ ਕੀ ਤੱਕ ਰਹੇ ਨੇ। ਇੱਕ ਬਾਬਾ ਜਿਸ ਦੇ ਹੱਥ ਵਿੱਚ ਡਾਂਗ ਹੈ ਤੇ ਦਰਵਾਜ਼ੇ ਵਿੱਚ ਖਲੋਤਾ ਹੈ, ਵੀ ਕਿੱਧਰ ਜਾ ਰਹੇ ਹੋ, ਰੱਖ ਦਿਓ ਸਮਾਨ। ਤੇ ਇਹਨਾਂ ਚੋਰਾਂ ਨੇ ਸੋਚਿਆ ਵੀ ਇਧਰ ਬਾਬਾ ਖਲੋਤਾ ਹੈ, ਦੂਸਰੇ ਪਾਸਿਓਂ ਕੰਧ ਟੱਪ ਜਾਂਦੇ। ਸਮਾਨ ਚੁੱਕਿਆ ਤੇ ਕੰਧ ਟੁੱਪਣ ਲੱਗੇ ਨੇ। ਕੀ ਹੋਇਆ, ਕੰਧ ਟੱਪਣ ਲੱਗੇ ਨੇ ਤੇ ਇਧਰ ਵੀ ਇਹੀ ਬਾਬਾ ਡਾਂਗ ਲੈ ਕੇ ਖਲੋਤਾ ਹੈ। ਜਿਧਰ ਦੀ ਵੀ ਜਾਣ ਲੱਗਦੇ ਨੇ ਘਰ ਤੋਂ ਬਾਹਰ, ਬਾਬਾ ਡਾਂਗ ਲੈ ਕੇ ਮੂਹਰੇ ਖਲੋ ਜਾਂਦਾ ਹੈ। ਇਹਨਾਂ ਚੋਰਾਂ ਨੇ ਸਮਾਨ ਰੱਖ ਦਿੱਤਾ। ਸਮਾਨ ਰੱਖ ਕੇ ਖਾਲੀ ਹੱਥ ਤੁਰਨ ਲੱਗੇ ਨੇ, ਘਰੋਂ ਬਾਹਰ ਨਿਕਲੇ ਨੇ ਤੇ ਕਿਸੇ ਨੇ ਵੀ ਨਹੀਂ ਰੋਕਿਆ। ਆ ਜਦੋਂ ਕਿਸੇ ਨੇ ਨਾ ਰੋਕਿਆ ਤੇ ਇਹਨਾਂ ਨੇ ਸੋਚਿਆ ਵੀ ਸ਼ਾਇਦ ਹੁਣ ਉਹ ਬਾਬਾ ਚਲਾ ਗਿਆ ਹੈ। ਮਨ ਦੇ ਵਿੱਚ ਲਾਲਚ ਆਇਆ, ਦੁਬਾਰਾ ਘਰ ਦੇ ਅੰਦਰ ਗਏ ਤੇ ਬੰਨਿਆ ਬਣਾਇਆ ਸਮਾਨ ਫਿਰ ਚੁੱਕ ਲਿਆ। ਆ ਜਦੋਂ ਪੰਡਾ ਸਿਰ ਤੇ ਰੱਖ ਕੇ ਘਰੋਂ ਬਾਹਰ ਨਿਕਲਣ ਲੱਗੇ ਨੇ ਤੇ ਕੀ ਤੱਕ ਰਹੇ ਨੇ, ਉਹੀ ਬਾਬਾ ਡਾਂਗ ਲੈ ਕੇ ਦਰਵਾਜ਼ੇ ਦੇ ਵਿਚਕਾਰ ਖਲੋਤਾ ਹੈ। ਓਏ ਭਲਿਓ, ਕਿੱਧਰ ਜਾ ਰਹੇ ਹੋ, ਸਮਾਨ ਲੈ ਕੇ ਰੱਖ ਦੇਵੋ। ਇਹ ਚੋਰ ਬੜੇ ਹੈਰਾਨ ਹੋਏ।

ਤੇ ਇਹ ਦੋਨੋਂ ਚੋਰ ਇਸ ਘਰ ਦੇ ਵਿੱਚ ਪੁੱਜੇ ਨੇ ਸਵੇਰੇ, ਤੇ ਇਧਰੋਂ ਇਹ ਪਰਿਵਾਰ ਵੀ ਨਾਨਕ ਸਰ ਤੋਂ ਆ ਗਿਆ ਹੈ। ਆ ਕੀ ਤੱਕ ਰਹੇ ਨੇ, ਘਰ ਦੇ ਦਰਵਾਜ਼ੇ ਖੁੱਲੇ ਨੇ ਤੇ ਘਰ ਦਾ ਸਾਰਾ ਸਮਾਨ ਪੰਡਾਂ ਦੇ ਵਿੱਚ ਬੰਨਿਆ ਪਿਆ ਹੈ। ਪੰਡਾਂ ਖੋਲ ਕੇ ਦੇਖੀਆਂ ਤੇ ਚੁੱਕਿਆ ਕਿਸੇ ਨੇ ਨਹੀਂ। ਘਰ ਦੀ ਕੋਈ ਵੀ ਚੀਜ਼ ਗੁਆਚੀ ਨਹੀਂ, ਕੋਈ ਲੈ ਕੇ ਨਹੀਂ ਗਿਆ ਤੇ ਪੰਡਾਂ ਬੰਨੀਆਂ ਪਈਆਂ। ਬੜੇ ਹੈਰਾਨ ਹੋ, ਆਂਢ ਗੁਆਂਢ ਇਕੱਤਰ ਹੋਇਆ। ਇਹ ਦੇਖ ਕੇ ਇਹ ਸੁਣ ਕੇ ਸਾਰੇ ਹੈਰਾਨ ਹੋਏ ਰਹੇ ਨੇ ਵੀ ਇਹ ਕੀ ਹੋ ਗਿਆ। ਸਮਾਨ ਬੰਨਿਆ ਪਿਆ ਹੈ, ਦਰਵਾਜ਼ੇ ਖੁੱਲੇ ਨੇ ਤੇ ਘਰ ਦੀ ਇੱਕ ਵੀ ਚੀਜ਼ ਨਹੀਂ ਗਈ, ਇਹ ਕਿਹੋ ਜਿਹੇ ਚੋਰ ਆਏ ਨੇ। ਤੇ ਸਤਸੰਗੀਓ, ਇਹਨੇ ਨੂੰ ਇਹ ਚੋਰ ਇਸ ਘਰ ਦੇ ਵਿੱਚ ਆਏ ਤੇ ਹੱਥ ਬੰਨ ਕੇ ਖਲੋਤੇ ਨੇ, ਆਖਣ ਲੱਗੇ ਅਸੀਂ ਰਾਤੀ ਚੋਰੀ ਕਰ

ਤੇ ਇੱਕ ਨੇ ਵਿੱਚੋਂ ਪੁੱਛਿਆ, ਚੋਰੀ ਕਰਨ ਵਾਸਤੇ ਆਏ ਸੀ ਤੇ ਸਮਾਨ? ਸਾਰੀ ਗੱਲ ਦੱਸੀ। ਘਰ ਦਾ ਸਮਾਨ ਲਾਲਚ ਵਿੱਚ ਆ ਕੇ ਅਸੀਂ ਸਾਰਾ ਬੰਨ ਲਿਆ। ਜਦੋਂ ਚੁੱਕ ਕੇ ਟੁਰਨ ਲੱਗਦੇ ਤੇ ਇੱਕ ਡਾਂਗ ਵਾਲਾ ਬਾਬਾ ਸਾਨੂੰ ਰੋਕ ਲੈਂਦਾ। ਜਦੋਂ ਵੀ ਸਮਾਨ ਚੁੱਕ ਕੇ ਟੁਰੇ ਹਾਂ ਤੇ ਡਾਂਗ ਵਾਲਾ ਬਾਬਾ ਮੂਹਰੇ ਆ ਜਾਂਦਾ। ਘਰ ਵਾਲੇ ਬੜੇ ਹੈਰਾਨ ਹੋਏ। ਸਾਰਾ ਪਰਿਵਾਰ ਨਾਨਕ ਸਰ ਗਿਆ ਤੇ ਕੌਣ ਇਹਨਾਂ ਨੂੰ ਰੋਕਦਾ ਸੀ? ਅਜੇ ਇੰਨੀਆਂ ਗੱਲਾਂ ਹੀ ਹੋ ਰਹੀਆਂ ਨੇ। ਆਪਾਂ ਤੱਕਿਆ ਹੈ ਨਾ, ਜਿੰਨੇ ਵੀ ਨਾਨਕ ਸਰ

ਕਿ ਆਹੀ ਬਾਬਾ ਸਾਨੂੰ ਰਾਤੀ ਰੋਕਦਾ ਸੀ। ਆ ਜਦੋਂ ਘਰ ਵਾਲਿਆਂ ਨੇ ਆਂਢ ਗੁਆਂਢ ਮਹੱਲੇ ਵਾਲਿਆਂ ਨੇ ਇਹ ਸੁਣਿਆ, ਆਖਣ ਲੱਗੇ ਧੰਨ ਹੈ ਬਾਬਾ ਆਨੰਦ ਸਿੰਘ ਜੀ, ਬਲਿਹਾਰ ਤੇਰੀ ਸੇਵਾ ਦੇ, ਬਲਿਹਾਰ ਤੇਰੇ ਸਿਮਰਨ ਦੇ। ਤੂੰ ਘਰਾਂ ਦੀ ਰਾਖੀ ਵੀ ਕਰਦਾ ਹੈ, ਤੂੰ ਕਿੱਡੀਆਂ ਬਖਸ਼ਾਂ ਕਰਦੇ ਹਾਂ। ਚੋਰਾਂ ਨੂੰ ਆਖਿਆ ਭਲਿਓ, ਇਹ ਤੇ ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਹਨ, ਜੇ ਭੁੱਲਾਂ ਬਖਸ਼ਾਉਣੀਆਂ ਨੇ ਤੇ ਨਾਨਕਸਰ ਜਾ ਕੇ ਇਹਨਾਂ ਦੇ ਅੱਗੇ ਚੋਲੀ ਵਿਛਾ।

ਕਦੀ ਵੀ ਮਨ ਨਹੀਂ ਜੇ ਡਲਾਣਾ, ਕਦੀ ਵੀ ਆਪਣੇ ਮਨ ਨੂੰ ਨਹੀਂ ਜੇ ਹਿਲਾਣਾ, ਅਡੋਲ ਸੰਗਤ ਵਿੱਚ ਬੈਠਣਾ ਹੈ। ਆ ਜਦੋਂ ਸੰਗਤ ਵਿੱਚ ਬੈਠੇ ਹੋਈਏ ਨਾ, ਸਾਡੇ ਘਰਾਂ ਦਾ ਫਿਕਰ ਗੁਰੂ ਨਾਨਕ ਨੂੰ ਹੋ ਜਾਂਦਾ ਹੈ। ਸਾਡੇ ਘਰ ਨੂੰ ਕਿਹਨੇ ਸਾਂਭਣਾ ਹੈ, ਇਸ ਗੱਲ ਦਾ ਫਿਕਰ ਗੁਰੂ ਨਾਨਕ ਕਰਦੇ ਨੇ, ਇਸ ਗੱਲ ਦੀ ਜ਼ਿੰਮੇਵਾਰੀ ਗੁਰੂ ਨਾਨਕ ਨਿਭਾਉਂਦੇ ਨੇ। ਆ ਦੇਖੋ, ਉਸ ਬਾਬਾ ਨਾਨਕ ਨੇ ਘਰ ਦੀ ਜ਼ਿੰਮੇਵਾਰੀ ਬਾਬਾ ਨੰਦ ਸਿੰਘ ਜੀ ਦੀ ਲਾ ਦਿੱਤੀ, ਪਰਿਵਾਰ ਸੰਗਤ ਵਿੱਚ ਤੇ ਘਰ ਦੀ ਰਾਖੀ ਬਾਬਾ ਨੰਦ ਸਿੰਘ ਜੀ ਕਰਦੇ ਨੇ। ਇਸ ਲਈ ਆਓ ਮਨ ਵਿਰਥੀਆਂ ਜੋੜੀਏ, ਐ ਗੁਰਸਿੱਖਾ ਪੂਰਨ ਸੰਤ ਤੈਨੂੰ ਮਿਲ ਜਾਣ, ਪੂਰਨ ਮਹਾਂਪੁਰਸ਼ ਜ਼ਿੰਦਗੀ ਵਿੱਚ ਮਿਲ ਜਾਣ ਤੇ ਤੇਰਾ ਵਿਹੜਾ ਪਾਰ ਹੋ ਜਾਵੇਗਾ, ਮਾਲਕ ਦੀ ਨਜ਼ਰ ਵਿੱਚ ਤੂੰ ਕਬੂਲ ਹੋ ਜਾਵੇਗਾ। ਆਓ ਬਾਬਾ ਜੀ ਦੀ ਵਡਿਆਈ ਵਿੱਚ

ਥੋੜਾ ਜਿੰਨਾ ਵੀ ਮੋਹ ਨਹੀਂ, ਬਸ ਪਿਆਰ ਗੁਰੂ ਨਾਲ, ਸਤਿਕਾਰ ਗੁਰੂ ਦਾ, ਮਹਿਮਾ ਗੁਰੂ ਦੀ, ਤੇ ਹਰ ਵੇਲੇ ਇਹ ਗੁਰ

ਛਾਈਆਂ ਨੇ ਇਸ ਸਿੱਖੀ ਨੂੰ ਉਸਾਰਿਆ, ਸੁੰਦਰ ਮਹਿਲ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਖਾਲਸਾ ਕਰਕੇ ਇੱਕ ਸ਼ੁਭ ਉਪਦੇਸ਼ ਦਿੱਤਾ, ਇਹ ਦੁਨੀਆਂ ਦੇ ਲੋਕੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੰਦੇ ਹੋ। ਇੱਥੇ ਕਿਸੇ ਨੂੰ ਨਫ਼ਰਤ ਨਹੀਂ, ਕੋਈ ਊਚ ਨਹੀਂ, ਕੋਈ ਨੀਚ ਨਹੀਂ, ਸਭ ਉਸਦਾ ਨੂਰ ਹਨ। ਮਾਨਸ ਕੀ ਜਾਤ ਸਭ ਹੈ ਏਕੈ ਪਹਿਚਾਨ ਵੋ, ਇਹ ਨਾਰਾ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਆਖਿਆ ਐ ਇੱਕ ਧਰਤੀ ਦੀ ਉਪਜ ਖਾਣ ਵਾਲਿਓ, ਇੱਕ ਚੰਦ ਤੇ ਸੂਰਜ ਦੀ ਰੋਸ਼ਨੀ ਮਾਣਨ ਵਾਲਿਓ, ਇੱਕ ਆਬੋ ਹਵਾ ਜਲ ਛੱਕ ਕੇ ਜੀਉਣ ਵਾਲਿਓ, ਕਿਉਂ ਲੜਦੇ ਹੋ, ਕਿਉਂ ਆਪਸੀ ਮਤ ਭੇਦ ਸਮਝਦੇ ਹੋ, ਕਿਉਂ ਊਚ ਨੀਚ ਦੇ ਭੇਦ ਬਣਾ ਕੇ ਆਪਣੇ ਵਿੱਚ ਦੀਵਾਰਾਂ ਖੜੀਆਂ ਕਰੀ ਬੈਠੇ ਹੋ। ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਇਹ ਸ਼ੁਭ ਉਪਦੇਸ਼ ਦਿੱਤਾ ਤੇ ਫਿਰ ਖਾਲਸਾ ਪੰਥ ਦੀ ਸਾਜਨਾ ਕੀਤੀ, ਔਰ ਉਹ ਖਾਲਸਾ ਸੰਤ ਸਿਪਾਹੀ ਬਣਾਇਆ, ਜਿਨ੍ਹਾਂ ਦਾ ਜੀਵਨ ਹੈ ਪੈ ਕਾਹੂ ਕੋ ਦੇਤ ਨੈ ਪੈ ਮਾਨ ਧਿਆਨ। ਅਕਾਲ ਪੁਰਖ ਵਾਹਿਗੁਰੂ ਦੀ ਪੂਜਾ, ਪਰਚਾ ਸ਼ਬਦ ਦਾ ਤੇ ਦਰਸ਼ਨ ਖਾਲਸੇ ਦਾ। ਕਿਹਾ ਬਈ ਜੋ ਖਾਲਸੇ ਦਾ ਦਰਸ਼ਨ ਕਰੇਗਾ ਉਹਨਾਂ ਖਾਲਸਿਆਂ ਵਿੱਚੋਂ ਮੇਰਾ ਦੀਦਾਰ ਹੋਵੇਗਾ। ਇਸ ਲਈ ਸੰਸਾਰ ਤੋਂ ਬਾਜੀ ਉਹੀ ਜਿੱਤ ਕੇ ਜਾਏਗਾ ਬਈ ਜਿਨ੍ਹਾਂ ਨੇ ਜਪਿਆ।